ਸੰਗਤ ਘਨ ਬਹੁਰ ਬਹੁਰ ਪ੍ਰਭ ਸਹੀਐ ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਐ ਦੇਵ ਗੰਧਾਰੀ ਪੰਜ ਗੁਰ ਕੈ ਚਰਨ ਹਿਰਦੈ ਪ੍ਰਵੇਸ਼ਾ ਰੋਗ ਸੋਗ ਸਭ ਦੁਖ ਵਿਨਾਸੇ ਉਤਰੈ ਸਗਲ ਕਲੇਸਾ ਰਹਾਉ ਜਨਮ ਜਨਮ ਕੇ ਕਿਲ ਵਿਖਨਾਸੈ ਕੋਟ ਮਜਨ ਇਸਨਾਨਾ ਨਾਮ ਨਿਧਾਨ ਗਾਵਤ ਗੁਣ ਗੋਵਿੰਦ ਲਾਗੋ ਸਹਿਜ ਧਿਆਨਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ

ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੂਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਾਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੰਤਾ। ਤੇਰੀ ਅਨੇਕ ਕਰੈ ਹਰ ਪੂਜਾ ਜੀ, ਤਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰ ਹੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ।

जप तप संजम धर्म ना कमाया, सेवा साध न जानिया हर राया।

ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬੇਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜ ਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੂ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰੂ ਬਾਣ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ

ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਹੈ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਾਥ ਦੇ, ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ। ਮਹੱਲਾ ਪੰਜ।

ਕਰੁਣਾ ਜੀ ਸਤਨਾਮ, ਸ੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਾਹਿਬਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋਂ, ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਬਦ ਹੁਜਾਏ, ਤੇਗ ਬਹਾਦਰ ਸਿਮਰਿਆ ਕਰਨਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਭ ਜਾਤਿਆਂ ਚਾਲੀ ਮੁਕਤੀਆਂ ਹਾਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ। ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖਦੇ, ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਕਰ ਆਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਰ ਨਿਤਾਣਿਓ ਕੇ ਤਾਰ ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ। ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ, ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ, ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ, ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਪਾਠ ਹੋਏ, ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦੇ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤੇਲ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਲ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਕਰਾਹ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ, ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਔਲੰਡ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਆਈ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕਿ ਆਪ ਦਾ ਪਵਿੱਤਰ ਨਾਮ ਸਤਨਾਮ, ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦੈ ਰਹਿਰ ਸਾਹਿਬ ਦੇ ਜਾਪ ਸਰਵਣ ਕੀਤੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਜੋ ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਜਿਨ੍ਹਾਂ ਨੇ ਹਾਲੇ ਤੱਕ ਸੇਵਾ ਨਹੀਂ ਕੀਤੀ ਉਹਨਾਂ ਦੇ ਵੀ ਚਰਨਾਂ ਚ ਬੇਨਤੀ ਜ਼ਰੂਰ, ਦਸਵਾਂ ਦੀ ਕਾਰ ਪੇਟਾ ਕੱਢ ਕੇ ਗੁਰੂ ਘਰ ਵਿੱਚ ਇਨ੍ਹਾਂ ਬਿਲਡਿੰਗਾਂ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਦੂਸਰੀ ਬੇਨਤੀ ਹੈ, 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 12 ਤੋਂ ਲੈ ਕੇ 18 ਅਕਤੂਬਰ ਤੱਕ ਗੁਰਮਤਿ ਕੈਂਪ ਜੋ ਗੁਰੂ ਘਰ ਦੇ ਲਾਇਬ੍ਰੇਰੀ ਵਿੱਚ ਲੱਗ ਰਹੇ ਨੇ, ਉਹਨਾਂ ਦਾ ਸਮਾਂ ਹੈ ਜੀ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਦਾ। ਜ਼ਰੂਰ ਇਹਦੇ ਵਿੱਚ ਵੀ ਆਪ ਪਾਰਟੀਸਪੇਟ ਕਰੋ ਜੀਓ। 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋ ਰਹੇ ਨੇ, ਉਹਨਾਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਲਿਜਾ ਕੇ ਹਿੱਸਾ ਲੈ ਸਕਦੇ ਹੋ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ ਤੇ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ। ਆਪ ਸੰਗਤਾਂ ਨੇ ਜ਼ਰੂਰ ਸਾਰੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਕਰਨਗੇ ਸਰਦਾਰ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ ਦਿਲ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। 8:30 ਵਜੇ ਤੱਕ ਦੀਵਾਨ ਸਜਣਗੇ। ਜ਼ਰੂਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਕੋਲ ਸਮਾਂ ਹੈ ਬੈਠ ਕੇ ਸਰਵਣ ਕਰੋ ਜੀਓ। ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਉਹਨਾਂ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਭਾ ਗੁਰੂ ਕੀ ਪਿਆਰੀ ਸਾਹਿਬ ਸੰਗਤ ਜੀ,
1: ਹੁਣ ਸਮਾਂ ਹੈ ਲੜੀਵਾਰ ਕਥਾ ਦਾ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ, ਖੁਸ਼ ਦਿਲ ਆਪ ਜੀ ਨੂੰ ਕਥਾ ਵਿਚਾਰ ਰਾਹੀਂ ਨਿਹਾਲ ਕਰਨਗੇ। ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਇਕਾਗਰਤਾ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨਾ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕਹਿ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨ ਸੁਝੈ ਇਹ ਜਤਨ ਕਾਟ ਕਲ ਕਾਲ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਵਾਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ

ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਕੇਤੀਆ ਕਰਮ

केते रतन समुंद केतिया खाणी

ते नानक अंत न अंत केतिया खाणी केतिया बाणी केते पात न

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਸੰਗਤ ਜੀ, ਆਪ ਜੀ ਵਡਭਾਗੀ ਹੋ, ਹਰ ਰੋਜ਼ ਦੀ ਤਾਂ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹਾਂ। ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀ ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਉਪਰੰਤ ਚੱਲ ਰਹੀ ਜਪਜੀ ਸਾਹਿਬ ਵਿੱਚੋਂ ਲੜੀਵਾਰ ਸ਼ਬਦ ਵਿਚਾਰ ਦੇ ਦਰਮਿਆਨ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਵਨ ਪਵਿੱਤਰ ਬਚਨ ਜਗਤ ਤਾਰਕ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਜਪ ਬਾਣੀ ਵਿੱਚੋਂ 35ਵੀਂ ਪੌੜੀ ਦਾ ਪਾਠ ਆਪ ਨੇ ਸਰਵਨ ਕੀਤਾ। ਸਤਿਗੁਰਾਂ ਨੇ ਅਧਿਆਤਮਕ ਗਿਆਨ ਜਿਹੜਾ, ਆਤਮਕ ਗਿਆਨ ਆਤਮ ਬੋਧ ਜਿਹੜਾ ਕੱਲ ਦੀ ਪੌੜੀ ਵਿੱਚ ਧਰਮ ਖੰਡ ਦਾ ਜ਼ਿਕਰ ਕੀਤਾ ਸੀ ਗੁਰੂਦੇਵ ਨੇ, ਅੱਜ ਦੀ ਇਸ ਪੌੜੀ ਵਿੱਚ ਸਤਿਗੁਰੂ ਗਿਆਨ ਖੰਡ ਦਾ ਜ਼ਿਕਰ ਕਰਦੇ। ਇਹ ਚਾਰ ਖੰਡ ਸਮਝੋ ਸਾਹਿਬ ਸਮਝਾਉਂਦੇ ਪੜਾਓ ਨੇ, ਤੇ ਜਿਹੜਾ ਮਨੁੱਖ ਸੁਰਤੀ ਦਾ ਇਹ ਮਾਰਗ ਧਰਮ ਖੰਡ ਤੋਂ ਆਰੰਭ ਕਰਕੇ ਮੰਜ਼ਲ ਤੇ ਪਹੁੰਚਦਾ, ਉਹ ਮੰਜ਼ਲ ਹੈ ਗੁਰੂ ਕੇ ਪਿਆਰਿਓ ਸੱਚ ਖੰਡ। ਪਹੁੰਚਣਾ ਹੈ ਸੁਰਤੀ ਕਰਕੇ ਸੱਚ ਖੰਡ ਵਿੱਚ, ਤੇ ਧਰਮ ਖੰਡ ਦੀ ਗੱਲ ਜੋ ਵਿਚਾਰ ਆਪਾਂ ਕੱਲ ਸਰਵਨ ਕੀਤੀ ਸੀ, 34 ਨੰਬਰ ਪੌੜੀ ਵਿੱਚ ਸਤਿਗੁਰਾਂ ਨੇ ਧਰਮ ਖੰਡ ਦੀ ਵਿਆਖਿਆ ਕੀਤੀ। ਅੱਜ ਗੁਰੂਦੇਵ ਗਿਆਨ ਖੰਡ ਦੀ ਗੱਲ ਕਰਦੇ ਨੇ, ਤੇ ਗਿਆਨ ਖੰਡ ਵਿੱਚ ਸੁਰਤੀ ਦਾ ਗਿਆਨ ਕੀ ਹੈ, ਆਓ ਵਿਚਾਰ ਸਭ ਮਿਲ ਕਰੀਏ ਔਰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਨ ਕਰੀਏ ਕਿ ਗਿਆਨ ਖੰਡ ਹੈ ਕੀ ਹੈ, ਗਿਆਨ ਖੰਡ ਵਿੱਚ ਕੀ ਹੈ। ਜਿਵੇਂ ਅਕਸਰ ਅਸੀਂ ਕਈ ਵਾਰੀ ਸਵਾਲ ਕਰ ਦਿੰਦੇ ਹਾਂ ਕਿ ਸਹਿਜ ਵਿੱਚ ਕੀ ਹੈ, ਪਰ ਲਾਸਾਨੀ ਭਗਤ ਬਾਬਾ ਕਬੀਰ ਜੀ ਬਚਨ ਕਰਦੇ ਮਨੁੱਖ ਦਾ ਇਹ ਸਵਾਲ ਹੀ ਬੇਬੁਨਿਆਦ ਹੈ। ਸਵਾਲ ਇਸ ਲਈ ਬੇਬੁਨਿਆਦ ਹੈ ਕਿਉਂਕਿ ਸਹਿਜ ਬਾਰੇ ਜੋ ਜਾਣਦਾ ਹੀ ਨਹੀਂ ਹੈ ਉਹ ਇਹ ਸਵਾਲ ਕਰੇ ਕਿ ਸਹਿਜ ਵਿੱਚ ਕੀ ਹੈ। ਜਿਵੇਂ ਅੱਜ ਅਸੀਂ ਸੁਭਾਵਕ ਕਹਿ ਰਹੇ ਹਾਂ ਧਰਮ ਖੰਡ ਵਿੱਚ ਕੀ ਹੈ, ਗਿਆਨ ਖੰਡ ਵਿੱਚ ਕੀ ਹੈ, ਸਰਮ ਖੰਡ ਵਿੱਚ ਤੇ ਕਰਮ ਖੰਡ ਵਿੱਚ ਕੀ ਹੈ, ਇਹ ਖੰਡ ਨੇ, ਇਹ ਪੜਾਓ ਨੇ। ਸੱਚ ਖੰਡ ਕੀ ਹੈ, ਬਾਬਾ ਕਬੀਰ ਜੀ ਬਚਨ ਕਰਦੇ ਸਵਾਲ ਕਰਨ ਵਾਲੇ ਆ ਕਿ ਸਹਿਜ ਖੰਡ ਵਿੱਚ ਸਹਿਜ ਵਿੱਚ ਕੀ ਹੈ, ਇਹ ਤੇਰਾ ਸਵਾਲ ਜਿਹੜਾ ਉਲਟ ਹੈ, ਸਹੀ ਨਹੀਂ ਹੈ। ਜੇ ਤੈਨੂੰ ਸਹਿਜ ਦਾ ਥੋੜਾ ਬੋਧ ਗਿਆਨ ਸਮਝ ਹੁੰਦੀ ਤੇ ਤੂੰ ਇਹ ਕਹਿਣਾ ਸੀ ਕਿ ਸਹਿਜ ਵਿੱਚ ਕੀ ਨਹੀਂ ਹੈ। ਬਾਬਾ ਕਬੀਰ ਜੀ ਨੇ ਇਹੀ ਰਹੱਸ ਲੈ ਕੇ ਗੁਰਬਾਣੀ ਉਚਾਰਨ ਕੀਤੀ ਕਿ ਸਵਾਲ ਇਹ ਕਰੋ ਕਿ ਸਹਿਜ ਵਿੱਚ ਕੀ ਨਹੀਂ, ਭਾਵ ਸਹਿਜ ਦੇ ਆਇਆ ਸਭ ਕੁਝ ਹੀ ਆ ਜਾਂਦਾ। ਸਹਿਜ ਦੇ
जीवन विच आउण नाल निरंकार दा मिलाप हो जांदा है। ते निरंकार दा मिलाप ही मनुख वास्ते सब कुछ है, सब कुछ है। फिर ये जेड़े संसारी पदार्थ दाता ने इन्हां दी तांग खिच खत्म हो जाती है। जदों मनुख सहज विच टिकदा है ना, सहज दे आंदियां ही निरंकार दे नाल मेल हो जाता है। अज मेरे गुरुदेव गुरु नानक साहब ज्ञान खंड दी गल कर दे, धर्म खंड का ए हो धर्म, ए अल्फाज सतगुरां दे सिद्ध कर दे कि ऊपर जो पौड़ी विच दसिया ए ही असल विच धर्म खंड है। जो विचार आपां कल कीती ए ही मंतव है धर्म खंड दा, ए ही कर्तव है, ए ही महात्म है जो ऊपर पौड़ी विच बचन सतगुरां ने कहे। ज्ञान खंड का अख हो कर्म, हुण ज्ञान खंड जेड़ा है आखो दा मतलब दसो समझो कि ज्ञान खंड दा मंतव की है, कर्तव की है। केते पवन पाणी वैसंतर, केते कान महेश। इस खंड विच गुरु के प्यारियो ए ज्ञान है कि पानी एक किस्म दा नहीं, पानी दियां किस्मां कई ने, कई तरह दा पानी है। गुरबाणी अंदर ए बचन मिलदे हन के 56 करोड़ किस्म दे बदल ने, ते बदल विच है की है पानी। एक बचन राही गुरुदेव बचन करके समझाउंदे, भाई देखो

ਹਵਾ ਦੀਆਂ ਵੀ ਇੱਕ ਤਰ੍ਹਾਂ ਦੀ ਹਵਾ ਨਹੀਂ, ਕਈ ਤਰ੍ਹਾਂ ਦੀ। ਕੁਝ ਕੁ ਦਾ ਸਾਨੂੰ ਜ਼ਿਕਰ ਸੁਣਨ ਵਿੱਚ ਪੜ੍ਹਨ ਵਿੱਚ ਮਿਲਦਾ ਹੈ। ਆਕਸੀਜਨ ਜਿਹਦੇ ਨਾਲ ਅਸੀਂ ਸਮਝਦੇ ਹਾਂ ਕਿ ਸਾਡਾ ਜੀਵਨ ਹੈ, ਦਮ ਲੈਣ ਲਈ ਇਹ ਅੱਛੀ ਹਵਾ ਹੈ ਜੋ ਜੀਵਨ ਦਿੰਦੀ ਹੈ ਜੀਵਾਂ ਨੂੰ। ਤਾਂ ਗੁਰੂ ਕੇ ਪਿਆਰਿਓ, ਇਹ ਵੀ ਇੱਕ ਕਿਸਮ ਦੀ ਹਵਾ ਹੀ ਹੈ। ਫਿਰ ਇਹਦੀਆਂ ਹੋਰ ਨਾਵਾਂ ਤੇ ਕਿਸਮਾਂ ਵੀ ਨੇ ਨਾ, ਹਾਈਡਰੋਜਨ, ਇਹ ਵੀ ਤੇ ਇੱਕ ਕਿਸਮ ਦੀ ਹਵਾ ਹੀ ਹੈ। ਤਾਂ ਗੁਰੂ ਕੇ ਪਿਆਰਿਓ, ਇਹਦੀਆਂ ਕਿਸਮਾਂ ਜਿਹੜੀਆਂ ਨੇ, ਬੰਦਾ ਨਹੀਂ ਜਾਣ ਸਕਿਆ ਕਿ ਪਵਨ ਕਿੰਨੀ ਤਰ੍ਹਾਂ ਦੀ ਹੈ। ਇਹ ਮਨੁੱਖ ਦਾ ਅਧੂਰਾਪਨ ਹੈ, ਪਰ ਜਦੋਂ ਮਾਲਕ ਨੇ ਰਚਨਾ ਰਚੀਏ ਤੇ ਬੇਅੰਤ ਤਰ੍ਹਾਂ ਦੀ ਪਵਨ ਜਿਹੜੀ ਏ ਉਹਨੂੰ ਉਹਨੇ ਬਣਾਇਆ, ਸਿਰਜਿਆ। ਕੋਟ ਪਵਨ, ਕੋਟ ਦਾ ਅਰਥ ਹੈ ਕਰੋੜਾਂ ਤਰ੍ਹਾਂ ਦੀ ਪਵਨ ਹਵਾ। ਮਾਲਕ ਦੇ ਚੌਬਾਰੇ ਦੇ ਵਿੱਚ ਜਿੱਥੇ ਉਹ ਰਹਿੰਦਾ, ਉਹਦੇ ਘਰ ਦੇ ਇਰਦ ਗਿਰਦ ਕਰੋੜਾਂ ਤਰ੍ਹਾਂ ਦੀ ਹਵਾ ਚੱਲ ਰਹੀ ਹੈ। ਅਗਲਾ ਬਚਨ ਹੈ ਜੀ ਪਾਣੀ, ਪਾਣੀ ਦੀਆਂ ਵੀ ਕਈ ਕਿਸਮਾਂ। ਤੀਜਾ ਬਚਨ ਹੈ ਬੈਸੰਤਰ, ਅੱਗ ਵੀ ਇੱਕ ਕਿਸਮ ਦੀ ਨਹੀਂ, ਇਹਦੀਆਂ ਵੀ ਕਿਸਮਾਂ ਬਹੁਤ ਨੇ, ਕਈ ਤਰ੍ਹਾਂ ਦੀ ਅੱਗ ਹੈ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਬਚਨਾਂ ਰਾਹੀਂ ਇਹ ਬਚਨ ਕੀਤਾ ਕਿ ਚਾਰ ਤਰ੍ਹਾਂ ਦੀ ਪ੍ਰਮੁੱਖ ਅੱਗ ਜਿਹਦੇ ਵਿੱਚ ਸਾਰੀ ਦੁਨੀਆ ਸੜ ਰਹੀ ਹੈ, ਉਹਨਾਂ ਦਾ ਨਾਮ ਦੱਸਿਆ, ਹੰਸ, ਹੇਤ, ਲੋਭ, ਕੋਪ। ਵੈਸੇ ਅਸੀਂ ਰੋਜ਼ ਹੀ ਇਹ ਸੁਣਦੇ ਹਾਂ, ਹੰਸ ਉਹ ਪੰਛੀ ਪਰਿੰਦਾ ਵਿਸ਼ਾਲ ਹੰਸ ਨਹੀਂ, ਹੰਸ ਤੋਂ ਇੱਥੇ ਮੁਰਾਦ ਹੈ ਹਿੰਸਾ, ਜੋ ਮਨੁੱਖੀ ਜੀਵਨ ਦੇ ਅੰਦਰ ਹੈ ਹਿੰਸਾ। ਹੇਤ, ਮੋਹ ਦੀ ਅੱਗ। ਲੋਭ, ਲਾਲਚ ਦੀ ਅੱਗ। ਕੋਪ, ਕ੍ਰੋਧ ਦੀ ਅੱਗ। ਇਹ ਮਨੁੱਖੀ ਜੀਵਨ ਦੇ ਅੰਦਰ ਸਾਰੀਆਂ ਅੱਗਾਂ ਬਲ ਰਹੀਆਂ, ਜਿਹਦੇ ਵਿੱਚ ਜੀਵਨ ਜਲਿਆ ਤੇ ਸੜਿਆ ਪਿਆ ਮਨੁੱਖ ਦਾ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਇਹ ਸਮਝੋ ਮਨੁੱਖੀ ਜੀਵਨ ਵਿੱਚ ਚਾਰ ਕਿਸਮ ਦੀਆਂ ਅੱਗ ਜਿਹੜੀ ਹੈ ਨਾ, ਇਹਦੀਆਂ ਨਦੀਆਂ ਵਹਿ ਰਹੀਆਂ। ਗੁਰੂਦੇਵ ਬਚਨ ਕਰਦੇ ਗਿਆਨ ਖੰਡ ਵਿੱਚ ਕੀ ਹੈ, ਕੇਤੇ ਪਵਨ ਪਾਣੀ ਵੈ ਸੰਤਰ, ਕਈ ਤਰ੍ਹਾਂ ਦੀ ਅੱਗ, ਪਾਣੀ, ਹਵਾ, ਜਿਹਦੀ ਗਿਣਤੀ ਮੁਕੰਮਲ ਮਨੁੱਖ ਨਹੀਂ ਕਰ ਸਕਦਾ। ਕੇਤੇ ਕਾਨ, ਹੈਰਾਨੀ ਵਾਲੀ ਗੱਲ ਇਹ ਹੈ ਕਿ ਅਸੀਂ ਜੋ ਪੜ੍ਹਿਆ, ਸੁਣਿਆ, ਜੋ ਗਿਆਨ ਹਾਸਲ ਕੀਤਾ, ਅਸਾਂ ਦਾ ਗਿਆਨ ਇੱਥੋਂ ਤੱਕ ਹੀ ਸੀਮਤ ਹੈ ਕਿ ਦੁਆਪਰ ਯੁੱਗ ਵਿੱਚ ਕਾਨ ਕ੍ਰਿਸ਼ਨ ਹੋਇਆ ਇੱਕ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨਾ ਮਿੱਤਰਾ ਪੁੱਤਰਾ, ਕ੍ਰਿਸ਼ਨ ਵਰਗੇ ਕਾਨ ਪਤਾ ਨਹੀਂ ਕਿੰਨੇ। ਕੇਤੇ ਕਾਨ, ਪਤਾ ਹੀ ਨਹੀਂ, ਬੇਅੰਤ, ਅਣਗਿਣਤ ਕਾਨ ਹੀ ਨਹੀਂ। ਅੱਗੇ ਲਫ਼ਜ਼ ਹੈ ਜੀ ਮਹੇਸ਼। ਬਾਬਾ ਕਬੀਰ ਜੀ ਦਾ ਇੱਕ ਬਚਨ ਮੇਰੇ ਜ਼ਿਹਨ ਵਿੱਚ ਆਇਆ, ਬਿਲਕੁਲ ਇਹੀ ਫਲਸਫਾ ਪਰਮਾਤਮਾ ਦੇ ਘਰ ਦਾ ਇਹ ਮੰਜ਼ਰ ਜਿਹੜਾ ਜਗਤ ਦੇ ਸਾਹਮਣੇ ਬਾਬਾ ਕਬੀਰ ਜੀ ਰੱਖਦੇ ਨੇ। ਕੋਟ ਸੂਰ ਜਾਂਕਾ ਪ੍ਰਕਾਸ਼, ਜਿਸ ਵਾਹਿਗੁਰੂ ਦੇ ਘਰ ਵਿੱਚ

ਸਾਰਾ ਸੂਰਜਾਂ ਦਾ ਪ੍ਰਕਾਸ਼ ਹੈ, ਇੱਕ ਦੋ ਨਹੀਂ, ਇੱਕ ਬ੍ਰਹਿਮੰਡ ਦੇ ਵਿੱਚ ਇੱਕ ਸੂਰਜ ਹੈ ਜੋ ਸਾਰੇ ਬ੍ਰਹਿਮੰਡ ਨੂੰ ਰੌਸ਼ਨ ਕਰ ਦਿੰਦਾ, ਗਰਮਾ ਦਿੰਦਾ ਤਪਸ਼ ਦੇ ਨਾਲ, ਰੌਸ਼ਨੀ ਨਾਲ ਰੋਸ਼ਨਾ ਦਿੰਦਾ। ਪਰ ਮਾਲਕ ਦੇ ਘਰ ਦਾ ਮੰਜ਼ਰ ਬਾਬਾ ਕਬੀਰ ਜੀ ਦੱਸਦੇ, ਉਹਦੇ ਘਰ ਵਿੱਚ ਤਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਉਹਦੇ ਘਰ ਵਿੱਚ ਇਉਂ ਸਮਝੋ ਚੰਦ ਸੂਰਜ ਦੋਏ ਦੀਵੇ, ਇਹ ਦੀਵਿਆਂ ਦੀ ਤਰ੍ਹਾਂ ਨੇ, ਤੇ ਘਰ ਵਿੱਚ ਅਨੇਕਾਂ ਦੀਵੇ ਬਲ ਸਕਦੇ ਨੇ, ਪਰ ਮਾਲਕ ਦੇ ਘਰ ਵਿੱਚ ਤੇ ਸੂਰਜ ਚੰਦਰਮਾ ਵੀ ਦੀਵਿਆਂ ਤੇ ਚਿਰਾਗ ਦੀ ਤਰ੍ਹਾਂ ਨੇ, ਬੇਅੰਤੀ ਨੇ। ਕੋਟ ਸੂਰਜਾਂ ਕੈ ਪ੍ਰਕਾਸ਼, ਕੋਟ ਮਹੇਸ਼ਰ ਅਰ ਕਬਲਾਸ, ਮਹੇਸ਼ਰ ਕਹਿੰਦੇ ਸ਼ਿਵ ਜੀ ਨੂੰ, ਕਰੋੜਾਂ ਹੀ ਸ਼ਿਵ ਜੀ ਉੱਥੇ, ਕਬਲਾਸ ਦਾ ਮਤਲਬ ਹੈ ਕੈਲਾਸ਼ ਪਰਬਤ ਵੀ ਕਰੋੜਾਂ ਨੇ, ਜਿੱਥੇ ਚੌਂਕੜਾ ਲਗਾ ਕੇ ਕਰੋੜਾਂ ਹੀ ਮਹੇਸ਼ਰ ਬੈਠੇ ਰੱਬ ਦੇ ਦਰ ਤੇ ਘਰ ਦੇ ਬਾਹਰ। ਹੈਰਾਨੀ ਵਾਲੀ ਹੋਰ ਗਿਣਤੀ ਬਾਬਾ ਕਬੀਰ ਜੀ ਦੱਸਦੇ ਕਿ ਦੁਰਗਾ ਸੁਣਨ ਵਿੱਚ ਇੱਕੋ ਹੀ ਆਈ ਦੇਵੀ, ਇਹਦੇ ਕਈ ਨਾਮ ਫਿਰ ਅੱਗੋਂ ਵਰਣਨ ਕੀਤੇ, ਪਰ ਕਬੀਰ ਜੀ ਸਮਝਾਉਂਦੇ ਕਦੇ ਆਪ ਵੀ ਕਰਤੇ ਨਾਲ ਜੁੜ ਕੇ ਦੇਖੋ ਤੇ ਕਰਤੇ ਦੇ ਘਰ ਦਾ ਜੋ ਇਹ ਮੰਜ਼ਰ ਮੈਂ ਉਕਰਿਆ ਤੁਸੀਂ ਪ੍ਰਤੱਖ ਦੇਖੋਗੇ। ਉਹਦੇ ਘਰ ਵਿੱਚ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਦੁਰਗਾ ਬੈਠੀਆਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਮਰਦਨ ਕਰੀਆਂ ਨੇ, ਮਾਲਿਸ਼ ਕਰੀ, ਕਰੋੜਾਂ ਹੀ ਦੁਰਗਾ, ਇੱਕ ਦੋ ਨਹੀਂ। ਇਹ ਕੋਈ ਅੱਤ ਕਥਨੀ ਗੱਲਾਂ ਨਹੀਂ, ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਇਹ ਸ਼ਬਦ ਹੈ ਪਿਆਰੇ। ਗੁਰੂ ਨਾਨਕ ਸਾਹਿਬ ਵੀ ਮਹਾਰਾਜ ਬਚਨ ਕਰਦੇ ਨੇ ਕਿ ਕੇਤੇ ਪਵਨ ਪਾਣੀ ਵੈ ਸੰਤਰ ਕਈ ਤਰ੍ਹਾਂ ਦੀ ਅੱਗ, ਔਰ ਪਤਾ ਨੀ ਕਿੰਨੇ ਕਾਣ ਤੇ ਮਹੇਸ਼ ਸ਼ਿਵ ਜੀ ਤੇ ਕ੍ਰਿਸ਼ਨ, ਕੇਤੇ ਬ੍ਰਹਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਅਨਗਿਣਤੀ। ਬ੍ਰਹਮਿਆ ਜਿਹਨੂੰ ਇਹ ਖਿਤਾਬ ਦੁਨੀਆਂ ਦਾ ਮਿਲਿਆ ਕਿ ਚੌਂ ਵੇਦਾਂ ਦਾ ਇਹ ਰਚੇਤਾ ਹੈ, ਚਾਰੇ ਵੇਦ ਇਸ ਦੀ ਰਚਨਾ ਹੈ। ਜ਼ਿਆਦਾਤਰ ਇਹੀ ਪ੍ਰਚਾਰਿਆ ਗਿਆ ਅੱਜ ਤੱਕ ਕਿ ਇੱਕੋ ਹੀ ਬ੍ਰਹਮ ਹੈ, ਪਰ ਗੁਰਬਾਣੀ ਕਹਿ ਰਹੀ ਹੈ ਕਿ ਕਈ ਬ੍ਰਹਮਾ ਨੇ, ਬੇਅੰਤੀ ਬ੍ਰਹਮਾ ਨੇ। ਗੁਰੂ ਕਲਗੀਧਰ ਪਿਤਾ ਵੀ ਬੜੀ ਸਰਲ ਬਾਣੀ ਵਿੱਚ ਬਚਨ ਕਰਦੇ, ਕਾਲ ਪਾਏ ਬ੍ਰਹਮਾ ਬਪ ਧਰਾ, ਸਮਾਂ ਪਾ ਕੇ ਪਤਾ ਨੀ ਕਿੰਨੀ ਵਾਰੀ ਸਰੀਰ ਲੈ ਕੇ, ਸਰੀਰ ਧਾਰਨ ਕਰਕੇ ਬ੍ਰਹਮਾ ਇਹ ਧਰਤੀ ਤੇ ਦੁਨੀਆਂ ਤੇ ਆਇਆ, ਪਤਾ ਹੀ ਨੀ ਅਨਗਿਣਤ ਵਾਰੀ। ਪਰ ਅੱਜ ਜੋ ਬਚਨ ਪੜਨ ਵਿੱਚ ਮਿਲ ਰਹੇ ਹੈ ਗਿਆਨ ਖੰਡ ਦੀ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਘੜੇ ਜਾਂਦੇ ਨੇ ਬ੍ਰਹਮਾ ਵਰਗੇ ਅਨਗਿਣਤ ਬਣਾਏ ਜਾਂਦੇ ਰੱਬ ਵੱਲੋਂ, ਜਿਨ੍ਹਾਂ ਦੀ ਗਿਣਤੀ ਅਨਗਿਣਤ ਬੇਅੰਤ ਬੇਸ਼ੁਮਾਰ ਹੈ। ਰੂਪ ਰੰਗ ਕੇਵੇਸ, ਵਿਦਵਾਨਾਂ ਨੇ ਬੋਧ ਇਉਂ ਬਖਸ਼ਿਸ਼ ਕੀਤਾ ਹੈ ਗੁਰੂ ਨਾਨਕ ਸਾਹਿਬ ਦੇ ਪਾਕ ਬਚਨਾਂ ਦਾ, ਤੇ ਹੁਣ ਜਿਹੜੇ ਬ੍ਰਹਮੇ
ਦੇਖਣ ਨੂੰ ਮਿਲਦੇ ਨੇ ਉਹਨਾਂ ਦਾ ਰੂਪ ਰੰਗ ਤੇ ਵੇਸ ਵੀ ਅਨੇਕਾਂ ਤਰ੍ਹਾਂ ਦਾ। ਸੁਣਦੇ ਪੜ੍ਹਦੇ ਤੇ ਵਿਚਾਰਦੇ ਆ ਰਹੇ ਸੀ ਕਿ ਚਤਰ ਮੁਖੀ, ਆਪਨੇ ਸੁਣਿਆ ਹੋਏਗਾ, ਜਾਂ ਕਿਤੇ ਬ੍ਰਹਮੇ ਦੀ ਤਸਵੀਰ ਦੇਖੋ ਤੇ ਉਹਦੇ ਚਾਰ ਮੂੰਹ ਨੇ। ਲੇਕਿਨ ਲਿਖਤਾਂ ਜਿਵੇਂ ਜਿਵੇਂ ਪ੍ਰਾਚੀਨ ਪੜ੍ਹੀਏ, ਗੁਰੂ ਬਾਬੇ ਦੇ ਬਚਨ ਵੀ ਲਈਏ, ਤੇ ਸਵਰੂਪ ਇੱਕ ਬ੍ਰਹਮਾ ਦਾ ਅਸ਼ਟਮੁਖੀ ਵੀ ਹੈ, ਇਹਦੇ ਅੱਠ ਅੱਠ ਮੁੱਖ ਵੀ ਦੱਸੇ, ਪੰਜ ਵੀ, ਚਾਰ ਵੀ, ਅੱਠ ਵੀ। ਉਸੇ ਭਾਵ ਨੂੰ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵਿਚਾਰ ਅਧੀਨ ਜਪ ਦੀ ਪੌੜੀ ਵਿੱਚ ਬਚਨ ਕਰਦੇ, ਅਨੇਕਾਂ ਹੀ ਕੇਤੇ ਅਣਗਿਣਤ ਬ੍ਰਹਮਿਆਂ ਦੀ ਘਾੜਤ ਵੀ ਮਾਰਕ ਦੇ ਦਰ ਤੇ ਪੈਦਾ ਇਹਨਾਂ ਨੂੰ ਕੀਤਾ ਹੋਇਆ, ਤੇ ਕਈ ਰੂਪਾਂ ਵਿੱਚ, ਕਈ ਰੰਗਾਂ ਤੇ ਕਈ ਵੇਸਾਂ ਵਿੱਚ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਇਹ ਜੋ ਜਨਮ ਜੀਵਨ ਲੈ ਕੇ ਅਸੀਂ ਧਰਤੀ ਤੇ ਆਏ ਹਾਂ, ਅਸਲ ਵਿੱਚ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰੀ ਧਰਤੀ ਧਰਮਸਾਲ ਹੈ, ਇਹ ਧਰਮ ਕਮਾਉਣ ਲਈ ਹੈ। ਇੱਥੇ ਆ ਕੇ ਮਨੁੱਖ ਨੇ ਖਾਸ ਕਰਕੇ ਧਰਮ ਕਮਾਉਣਾ ਸੀ, ਪਰ ਮਨੁੱਖ ਦੀ ਸੁਰਤੀ ਬਿਰਤੀ ਐਸੀ ਉਲਟੀ ਕਿ ਧਰਮ ਕਮਾਉਣਾ ਇਹਨੂੰ ਭੁੱਲ ਗਿਆ, ਤੇ ਦੁਨੀਆਂ ਦੇ ਧੰਦਿਆਂ ਵਿੱਚ ਗਲਤਾਨ ਹੋ ਕੇ ਧਨ ਕਮਾਉਣ ਵੱਲ ਪ੍ਰਵਿਰਤ ਹੋ ਗਿਆ। ਲੇਕਿਨ ਇਹ ਧਰਤੀ ਧਰਮਸਾਲ ਸੀ, ਇਹ ਮਨੁੱਖ ਦੀ ਨਹੀਂ ਬਲਕਿ ਸਭ ਜੀਵਾਂ ਦੀ ਕਰਮ ਭੂਮੀ ਹੈ। ਅੱਜ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਿੰਨਾ ਪਿਆਰ ਨਾਲ ਸਮਝਾਉਂਦੇ, ਕੇਤੀਆ ਕਰਮ ਭੂਮੀ, ਇਹ ਸਾਡੀ ਸਭਨਾ ਦੀ ਕੀ ਹੈ, ਕਰਮ ਭੂਮੀ ਹੈ। ਤੇ ਕਰਮ ਭੂਮੀਆਂ ਵੀ ਪਤਾ ਨਹੀਂ ਕਿੰਨੀਆਂ ਨੇ, ਧਰਤੀ ਇੱਕ ਨਹੀਂ ਹੈ। ਕਦੇ ਬਚਨ ਆਪਨੇ ਸਰਵਨ ਕੀਤੇ ਹੋਣਗੇ, ਧਰਤੀ ਹੋਰ ਪਰ ਹੋਰ ਹੋਰ, ਧਰਤੀ ਇੱਕ ਬ੍ਰਹਮੰਡ ਦੀ ਵੀ ਇੰਨੀ ਹੈ ਕਿ ਮਨੁੱਖ ਉਹਦਾ ਥਾਂ ਨਹੀਂ ਜਾਣ ਸਕਦਾ। ਤੇ ਜੇ ਕੋਈ ਕਹੇ ਦੋ ਅੱਗੇ ਧਰਤੀ ਨਹੀਂ ਹੈ ਤੇ ਇੱਕ ਮਨੁੱਖ ਦਾ ਖਿਆਲ ਹੈ, ਧਰਤੀ ਪਰੇ ਤੋਂ ਪਰੇ ਹੈ। ਇਹ ਜੋ ਧਰਤੀ ਹੈ ਇਹਦੇ ਹੇਠਾਂ ਵੀ ਧਰਤੀ, ਉਦੋਂ ਹੇਠਾਂ ਵੀ ਧਰਤੀ, ਉੱਪਰ ਵੀ ਧਰਤੀ, ਆਕਾਸ਼ ਤੇ ਵੀ ਧਰਤੀ, ਇਹਨਾਂ ਧਰਤੀਆਂ ਦਾ ਵੀ ਕੋਈ ਅੰਤ ਨਹੀਂ। ਪਰਮਾਤਮਾ ਨੇ ਕਿੰਨੀਆਂ ਕਿੰਨੀਆਂ ਬਣਾਈਆਂ, ਅੱਜ ਤੱਕ ਕੋਈ ਨਹੀਂ ਦੱਸ ਸਕਿਆ ਕਰਤੇ ਦੀ ਕੁਦਰਤ ਨੂੰ ਬਿਆਨ ਕਰਕੇ ਕਿ ਉਹਨੇ ਕਿੰਨੇ ਲੋਕ, ਕਿੰਨੇ ਬ੍ਰਹਮੰਡ, ਕਿੰਨੇ ਖੰਡ ਦਰਸਲ ਸਿਰ ਜਿਹੜੇ ਬਣਾਏ ਨੇ। ਤੇ ਜੇ ਕੋਈ ਕਹਿਣ ਦਾ ਯਤਨ ਵੀ ਕਰੇ ਤੇ ਉਹ ਯਤਨ ਉਹਦਾ ਸਫਲ ਨਹੀਂ ਹੈ, ਉਹ ਮੁਕੰਮਲ ਗਿਣਤੀ ਨਹੀਂ ਹੈ। ਕਿਸੇ ਵੀ ਤਰ੍ਹਾਂ ਕਰਕੇ ਕਿਸੇ ਜੂਨ ਇੱਕ ਦੀ ਗੱਲ ਕਰ ਲਓ, ਕਿਸੇ ਇੱਕ ਵਸਤੂ ਦੀ ਗੱਲ ਕਰ ਲਓ, ਮੁਕੰਮਲ ਮਨੁੱਖ ਦੇ ਪਾਸ ਗਿਣਤੀ ਨਹੀਂ ਹੈ। ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਦਾ ਗਿਆਨ ਇਹੀ ਬੰਦੇ ਨੂੰ ਹੋਣਾ ਜ਼ਰੂਰੀ ਹੈ ਕਿ ਪਰਮਾਤਮਾ ਆਪ ਵੀ ਬੇਅੰਤ ਹੈ ਔਰ ਉਹਦੀ ਕ੍ਰਿਤ ਹੈ ਜੋ ਇਹ ਵੀ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ, ਤੇ ਪਾਰ ਬ੍ਰਹਮ ਪਰਮੇਸ਼ਰ ਦਾ ਵੀ ਕੋਈ ਅੰਤ ਨਹੀਂ। ਕੇਤੀਆ ਕਰਮ ਭੂਮੀ, ਇਹ ਧਰਤੀ ਜਿਹੜੀ ਇੱਕ ਨਹੀਂ ਅਨੇਕਾਂ ਨੇ, ਮੇਰ ਕੇਤੇ ਇੱਕ ਬ੍ਰਹਮੰਡ ਦੇ ਵਿੱਚ ਇੱਕ ਸੁਮੇਲ ਪਰਬਤ ਹੋਏਗਾ, ਮੇਰੂ ਪਰਬਤ ਹੋਏਗਾ,
ਪਰ ਜਦ ਬ੍ਰਹਿਮੰਡੀ ਅਨੇਕਾਂ ਨੇ ਤੇ ਫਿਰ ਇਹਨਾਂ ਦੀ ਵੀ ਗਿਣਤੀ ਮੇਰੂ ਪਰਬਤਾਂ ਦੀ ਵੀ ਬੇਅੰਤ ਹੈ, ਇਹਦਾ ਵੀ ਕੋਈ ਅੰਤ ਨਹੀਂ। ਬੇਅੰਤ ਹੀ ਉਚਾਈ ਵਾਲੇ ਮੇਰ ਵਰਗੇ ਪਹਾੜ ਕੇਤੇ ਧੂਪ ਦੇਸ਼, ਇਹ ਦੋ ਭਗਤ ਸਤਯੁਗ ਵਿੱਚ ਹੋਏ ਨੇ, ਇੱਕ ਧਰੂ ਤੇ ਦੂਜਾ ਪ੍ਰਹਿਲਾਦ। ਧਰੂ ਦਾ ਜ਼ਿਕਰ ਇੱਥੇ ਕਰਦੇ ਨੇ ਗੁਰੂ ਨਾਨਕ ਸਾਹਿਬ। ਸਤਿਗੁਰੂ ਬਚਨ ਕਰਦੇ ਜੇ ਬ੍ਰਹਿਮੰਡ ਅਨੇਕਾਂ ਨੇ ਤੇ ਫਿਰ ਧਰੂ ਵੀ ਅਨੇਕਾਂ ਨੇ, ਤੇ ਧਰੂ ਦਾ ਉਪਦੇਸ਼ ਵੀ ਕਈ ਤਰ੍ਹਾਂ ਦਾ, ਇੱਕ ਨਹੀਂ ਹੈ। ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਹੁਣ ਇੰਦਰ ਵੀ ਇੱਕ ਨਹੀਂ ਹੈ ਪਿਆਰੇ, ਇੰਦਰ ਵੀ ਕਰੋੜਾਂ ਹੀ ਨੇ, ਚੰਦਰਮਾ ਵੀ ਇੱਕ ਨਹੀਂ ਹੈ। ਬਾਬਾ ਕਬੀਰ ਜੀ ਬਚਨ ਕਰਦੇ, ਕੋਟ ਚੰਦਰਮਾ ਕਰੇ ਪ੍ਰਕਾਸ਼, ਕੋਟ ਚੰਦਰਮਾ ਚਿਰਾਗ ਦੀ ਤਰ੍ਹਾਂ ਨਿਰੰਕਾਰ ਦੇ ਘਰ ਵਿੱਚ ਬਲ ਰਹੇ ਨੇ। ਸੂਰਜ ਵੀ ਕਰੋੜਾਂ ਹੀ ਨੇ ਜੋ ਪ੍ਰਕਾਸ਼ ਕਰ ਰਹੇ ਨੇ, ਚੰਦਰਮਾ ਵੀ ਕਰੋੜਾਂ ਹੀ ਨੇ, ਇਹਨਾਂ ਦੀ ਗਿਣਤੀ ਕਰੋੜਾਂ ਕਰੋੜਾਂ ਤੋਂ ਮਤਲਬ ਮੁਕੰਮਲ ਇੱਕ ਕਰੋੜ ਹੀ ਨਹੀਂ ਹੈ, ਕਈ ਕਰੋੜਾਂ ਅਣਗਿਣਤ ਜੋ ਗਿਣਤੀ ਤੋਂ ਬਾਹਰ ਨੇ। ਸੂਰ ਦਾ ਅਰਥ ਹੈ ਜੀ ਸੂਰਮੇ, ਪਰਮੇਸ਼ਰ ਦੇ ਸੂਰ ਬੀਰ ਵਰਿਆਮ ਯੋਧੇ ਕੇਤੇ ਅਣਗਿਣਤ। ਮੰਡਲ ਦੇਸ਼, ਪਰਮਾਤਮਾ ਨੇ ਜਿਹੜੇ ਇੱਕ ਬ੍ਰਹਿਮੰਡ ਦੇ ਵਿੱਚ ਦੇਸ਼ ਉਪਾਏ ਬਣਾਏ, ਉਹਨਾਂ ਦੀ ਗਿਣਤੀ ਵੀ ਮੁਕੰਮਲ ਸ਼ਾਇਦ ਮਨੁੱਖ ਨਹੀਂ ਕਰ ਸਕਿਆ। ਲੇਕਿਨ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਕਈ ਬ੍ਰਹਿਮੰਡ ਨੇ ਤੇ ਉਹਦੇ ਵਿੱਚ ਕਈ ਫਿਰਦੇ, ਦੇਸ਼ਾਂ ਦੀ ਵੀ ਮੁਕੰਮਲ ਗਿਣਤੀ ਨੇ, ਕੇਤੇ ਨੇ, ਬਹੁਤ ਨੇ, ਬੇਅੰਤ ਨੇ। ਸਤਿਗੁਰੂ ਇੱਥੇ ਹੀ ਬਸ ਨਹੀਂ ਕਰਦੇ, ਗਿਆਨ ਦੀ ਗੱਲ ਜੇ ਕਰੀਏ ਤੇ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ, ਸਿੱਧ ਜਿਹੜੇ ਨੇ ਉੱਥੇ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਛੁਪੇ ਹੋਏ ਬੈਠੇ, ਉਹਨਾਂ ਦੀ ਵੀ ਮੁਕੰਮਲ ਗਿਣਤੀ ਨਹੀਂ, ਪਤਾ ਨਹੀਂ ਕਿੰਨੇ ਨੇ। ਬੁੱਧ ਕਿੰਨੇ ਨੇ, ਬੁੱਧਾਂ ਦੀ ਵੀ ਗਿਣਤੀ ਅਣਗਿਣਤ ਹੈ। ਨਾਥ ਕਿੰਨੇ ਨੇ, ਨਾਥਾਂ ਦੀ ਵੀ ਗਿਣਤੀ ਅਣਗਿਣਤ ਹੈ। ਦੇਵੀਆਂ ਕਿੰਨੀਆਂ ਨੇ ਤੇ ਉਹਨਾਂ ਦਾ ਵੇਸ ਕਿੰਨੀ ਤਰ੍ਹਾਂ ਦਾ, ਸਾਹਿਬ ਸਮਝਾਉਂਦੇ ਦਾ ਵੀ ਕੋਈ ਅੰਤ ਨਹੀਂ ਹੈ। ਪਰਮਾਤਮਾ ਦੀ ਰਚਨਾ ਦਾ ਬਾਰ ਬਾਰ ਕਹਿਣਾ ਹੋਵੇਗਾ ਕਿ ਕਿਸੇ ਤਰ੍ਹਾਂ ਕਰਕੇ ਵੀ ਕੋਈ ਅੰਤ ਨਹੀਂ ਹੈ। ਇਸ ਲਈ ਗੁਰਬਾਣੀ ਇਹੀ ਸਾਨੂੰ ਦੱਸਦੀ ਹੈ ਕਿ ਪਰਮਾਤਮਾ ਦੀ ਰਚਨਾ ਨੂੰ ਗਿਣੋ ਨਾ, ਗਿਣਦੇ ਗਿਣਦੇ ਤੁਹਾਡੀ ਗਿਣਤੀ ਖਤਮ ਹੋ ਜਾਏਗੀ, ਇੱਥੋਂ ਤੱਕ ਕਿ ਜੀਵਨ ਖਤਮ ਹੋ ਜਾਏਗਾ, ਪਰ ਕਰਤੇ ਦੀ ਕ੍ਰਿਤ ਜਿਹੜੀ ਹੈ ਨਾ, ਜੋ ਉਹਨੇ ਬਣਾਇਆ, ਕੁਦਰਤ ਬਣਾਈ ਹੈ, ਉਹਦੀ ਮੁਕੰਮਲ ਗਿਣਤੀ ਨਹੀਂ ਹੋ ਪਾਏਗੀ। ਇਸ ਲਈ ਕਰਤੇ ਦੀ ਕੁਦਰਤ ਨੂੰ ਗਿਣਨ ਦੀ ਬਜਾਏ ਕਰਤੇ ਦੇ ਗੁਣਾਂ ਨੂੰ ਗਾਉਣਾ ਚਾਹੀਦਾ, ਉਹਦੇ ਇਸ ਗੁਣ ਨੂੰ ਗਿਣਨਾ ਨਹੀਂ ਚਾਹੀਦਾ। ਕਰਤੇ ਦੇ ਗੁਣ ਜਿਹੜੇ ਗਾਉਣੇ ਸੀ, ਬੰਦੇ ਨੇ ਨਹੀਂ ਗਾਏ। ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਇਹੀ ਕਾਰਨ ਹੈ ਕਿ ਇਹਨੇ ਆਪਣਾ ਇਹ ਜਨਮ ਹੀ ਅਕਾਰਤ ਅਜਾਈ ਗਵਾਲੇ ਹੈ।
गुण गोबिंद गायो नहीं जन्म अकार्थ कीना में बेअर्थ ही जीवन अकार्थ आ जाएंगे वाले। सतगुरु समझाउंदे सिद्ध बुद्ध नाथ ते देवी ते देवियां दे वेस ते कोई मुकम्मल गिनती नहीं के ते देव हुण देवतियां दी गिनती भी बहुत लंबे समय तो इन्नी आ रही है कि 33 करोड़ देवते हैं। पर गुरु नानक साहब बचन कर दे इना दी भी मुकम्मल गिनती नहीं कोई कर सकता, ए भी अनगिनत बेअंत ने। ते इना दा विरोधी जेड़ा वो है दानव, दैंता दी भी गिनती मुकम्मल नहीं है, अनगिनत। मुनि किने ने, ऋषि किने ने, सहब समझाउंदे ऋषियां मुनियां दा भी कोई अंत नहीं है। बेअंती मालक ने पैदा की, बेअंत उस मालक ने रतनों पाए ने, रतन ए रतन दे नार मालक दे बनाए सागर समुंदर भरे पे। हुण गिनती मनुख की करेगा, सागर दा अज तक कोई था नहीं जान सकिया पा सकिया। सागर दे उधर विच पेट विच पानी किन्ने कोई माप नहीं सकिया, ते सागर विच रतन किन्ने होवणगे कौन दसे। परे पे ने हुण सागर समुंदर दा ओ भी हिस्सा जिथे तक मनुख दी रसीद ही नहीं है, मतलब मनुख दी पहुंच नहीं है। ते जिथे पहुंच नहीं है वो रतना नल भरे है, सुचे मोतियां नल भरिया होया है, ते वो कौन कहेगा कि रतना दी इन्नी गिनती है। रतन भी अनगिनत, रतना नल करते दे सागर जेडे रचे ने वो भरे हुए केते रतन समुंद। केतिया खाणी, केतिया बाणी। हुण खाणा जिहड़ियां ने इहनां दी गिनती भी दुनिया दे विच जिहड़ी लिखत मिलदी उते चार ही ने, अंडज जेरज सेतज उत्पुज, जिन्हां तों करता जीवां दी सिरजणा पिया करदा। सारे जीव उहने इहनां चार खाणा तों पैदा कीते। पर गुरु नानक सच्चे पातशाह कृपा करदे ने भाई, असल जदों सुरती करते नल जुड़दी फिर असल ज्ञान हुंदा के खाना भी केतियां ने, अनगिनत ही ने, चार नहीं अनगिनत ने। केतिया बाणी, हुण जिहड़ी बाणी ओह भी चार तरह दी बोली। साहिब समझाउंदे नहीं भाई, केवल चार तरह दी बाणी नहीं है, ये बाणियां भी कई ने, अनगिनत ने, केतियां ही ने। केते पात, पात दा मतलब है पातशाह, किन्ने पातशाह ने अनगिनत। नरेंद्र राजे किन्ने ने, राजियां दी भी मुकम्मल गिनती नहीं, पातशाहां दी मुकम्मल गिनती नहीं। बाणियां भी अनंत बेअंत ने, खाणियां भी करते दियां उहदी कुदरत दे विच अनंत ने बेअंत ने। ये सब किरतम नाम मनुख ने दे दिते, जिथों तक इहदी रसीद पहुंच बनी। इहने गिनती करके उह जग दे सामने, बल्कि कुछ मुकद्दस धार्मिक ग्रंथां विच भी इन्हां दी गिनती आ गई। पर गुरु नानक साहिब महाराज बचन करदे यूं प्रतीत हुंदा कई खंड ब्रह्मंड रच के बैठा है, हर जगह विच हर जरे विच ओह मौजूद है, पर उहदा कोई अंत नहीं है, उहदी
ਕਿਰਤ ਦਾ ਵੀ ਅੰਤ ਨਹੀਂ ਤੇ ਕਰਤੇ ਦਾ ਵੀ ਅੰਤ ਨਹੀਂ, ਉਹਦੀ ਕਿਰਤ ਵੀ ਬੇਅੰਤ ਹੈ, ਉਹ ਆਪ ਵੀ ਬੇਅੰਤ ਹੈ। ਕਿਸੇ ਤਰ੍ਹਾਂ ਕਰਕੇ ਵੀ ਕਰਤੇ ਦਾ ਕੋਈ ਅੰਤ ਨਹੀਂ ਹੈ। ਉਪਾਰ ਬ੍ਰਹਮ ਪਰਮੇਸ਼ਰ ਬੇਅੰਤ ਹੈ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕੇ ਅੰਤ ਨਾ ਅੰਤ ਸੁਰਤੀ। ਹੁਣ ਸੁਰਤ ਤੋਂ ਬਿਨਾਂ ਕੋਈ ਜੀਵ ਰੱਬ ਨੇ ਪੈਦਾ ਨਹੀਂ ਕੀਤਾ। ਸੁਰਤ ਵਿਹੂਣਾ ਕੋਈ ਨਾ ਕੀ। ਚੀਟੀ ਨੂੰ ਵੀ ਸੁਰਤ ਹੈ, ਕੁੰਚਰ ਨੂੰ ਵੀ ਸੁਰਤ। ਸੁਰਤੀ ਸਭ ਨੂੰ ਰੱਬ ਨੇ ਦਿੱਤੀ ਹੈ, ਪਰ ਇਸ ਸੁਰਤੀ ਦੀ ਪ੍ਰਗਤੀ ਜਿਹੜੀ ਹੈ ਨਾ, ਮਨੁੱਖ ਨੇ ਰੋਕ ਰੱਖੀ ਹੈ। ਕਿਸੇ ਹੱਦ ਤੱਕ ਇਸ ਨੂੰ ਵੀ ਗੁਰਬਾਣੀ ਇਹੀ ਕਹਿ ਰਹੀ ਹੈ ਕਿ ਮਨੁੱਖ ਦੇ ਵੱਸ ਦੀ ਗੱਲ ਨਹੀਂ, ਪਰਮਾਤਮਾ ਨੇ ਉਹਨੂੰ ਠਾਕ ਰੱਖਿਆ। ਆ ਜਦੋਂ ਬਚਨ ਪੜ੍ਹਦੇ ਹਾਂ ਨਾ, ਜਿਸੇ ਭੁਲਾਏ ਸੋਈ ਭੁੱਲੈ, ਭੁੱਲਦਾ ਕੌਣ ਏ ਜਿਹਨੂੰ ਕਰਤਾ ਭੁਲਾਏ, ਬੁੱਝੈ ਜਿਸੇ ਬੁਝਾਈ। ਉਹ ਬੁੱਝਦਾ, ਉਹ ਜਾਣਦਾ, ਉਹ ਸਮਝਦਾ ਜਿਹਨੂੰ ਬੁਝਾਉਂਦਾ ਸਮਝਾਉਂਦਾ। ਤੇ ਗੁਰੂ ਕੇ ਪਿਆਰਿਓ, ਅਸਲ ਵਿੱਚ ਸੁਰਤੀ ਦਾ ਮਾਰਗ ਹੈ ਇਹ ਸਾਰਾ ਜਿਹੜਾ ਗੁਰੂ ਨਾਨਕ ਨੇ ਪਰਿਵਿਰਤ ਕੀਤਾ। ਇਹ ਸਰੀਰ ਦਾ ਮਾਰਗ ਨਹੀਂ ਸੀ। ਜਿਵੇਂ ਸਨਾਤਨ ਧਰਮ ਅੰਦਰ ਗੁਰੂ ਕੇ ਪਿਆਰਿਓ ਕਰਮ ਖੰਡ ਹੈ, ਕਰਮ ਕਾਂਡ, ਤੇ ਦੂਜਾ ਉਪਾਸਨਾ, ਕਰਮ ਖੰਡ ਤੋਂ ਉਪਾਸਨਾ। ਉਪਾਸਨਾ ਦਾ ਸੰਬੰਧ ਮਨ ਨਾਲ ਹੈ, ਕਰਮ ਕਾਂਡ ਦਾ ਸੰਬੰਧ ਸਰੀਰ ਨਾਲ ਹੈ, ਧਿਆਨ ਦੇਣਾ। ਏਦਾਂ ਹੀ ਇਸਲਾਮ ਦੇ ਵਿੱਚ ਹੈ। ਇਹ ਮੈਂ ਪੂਰਾ ਫਲਸਫਾ ਬਿਆਨ ਕਰ ਦੇਵਾਂ ਸੰਖੇਪ, ਸਮਾਂ ਨਹੀਂ ਹੈ। ਸਨਾਤਨ ਅੰਦਰ ਇਹ ਦੋ ਪੜਾਉ ਨੇ, ਕਰਮ ਕਾਂਡ, ਉਪਾਸਨਾ। ਉਪਾਸਨਾ ਦਾ ਸੰਬੰਧ ਮੈਂ ਫਿਰ ਦੁਹਰਾਵਾਂ ਮਨ ਨਾਲ ਹੈ, ਕਰਮ ਕਾਂਡ ਦਾ ਸੰਬੰਧ ਸਰੀਰ ਨਾਲ ਹੈ। ਤੇ ਤੀਜੀ ਮੰਜ਼ਿਲ ਇਹਨਾਂ ਨੇ ਗਿਣੀ ਹੈ, ਉਹ ਕੀ ਹੈ? ਗਿਆਨ ਖੰਡ। ਗਿਆਨ ਤੱਕ ਪਹੁੰਚਣਾ ਹੀ ਇਹ ਕਹਿੰਦੇ ਕਿ ਰੱਬ ਤੱਕ ਪਹੁੰਚਣਾ। ਹੁਣ ਇਸਲਾਮ ਦੇ ਲੋਕ ਕਹਿੰਦੇ ਨੇ ਸ਼ਰੀਅਤ, ਸ਼ਰਾ ਵਿੱਚ ਆਉਣਾ, ਇਹ ਸਰੀਰ ਕਰਕੇ ਹੀ ਆਉਣਾ। ਫਿਰ ਹੈ ਤਰੀਕਤ, ਇਹ ਮਨ ਕਰਕੇ ਹੈ। ਤਰਕ ਜਿਹੜੀ ਕਰਨੀ ਨਾ, ਛੱਡਣਾ ਕੁਝ ਜੀਵਨ ਦੇ ਵਿੱਚੋਂ ਤੇ ਮਨ ਸਹਿਮਤ ਹੋਣਾ ਚਾਹੀਦਾ, ਤਾਂ ਹੀ ਕੋਈ ਛੱਡਿਆ ਜਾ ਸਕਦਾ, ਵਰਨਾ ਤਿਆਗ ਕਰਨਾ ਬਹੁਤ ਮੁਸ਼ਕਲ ਹੈ। ਜੋ ਛੱਡਣ ਯੋਗ ਹੈ ਉਹ ਨਹੀਂ ਛੱਡ ਸਕਦਾ ਹੈ। ਹੱਥੋਂ ਚਾਰ ਕੌਡੀਆਂ ਛੱਡ ਸਕਦੇ, ਤੇ ਕਬੀਰ ਜੀ ਬਚਨ ਕਰਦੇ, ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ। ਹੁਣ ਮਾਨ ਛੱਡਣਾ ਤੋ ਮਨ ਦੀ ਸਹਿਮਤੀ ਹੋਣੀ ਚਾਹੀਦੀ। ਤਰੀਕਤ ਤੀਜੀ ਹੈ, ਪੜਾਓ ਸਮਝਦੇ ਤੇ ਮਨ ਦੇ ਮਾਰਫਤ, ਮਾਰਫਤ ਦਾ ਅਰਥ ਹੁੰਦਾ ਜੀ ਜਜ਼ਬਾ। ਤੇ ਚੌਥੀ ਹੈ ਮੰਜ਼ਲ ਸਮਝਦੇ ਨੇ ਹਕੀਕਤ, ਸੱਚਾਈ। ਇਸਲਾਮ ਦੇ ਲੋਕ ਕਹਿੰਦੇ ਸੱਚ ਤੱਕ ਪਹੁੰਚਣਾ ਹੀ ਇਹ ਯਾਤਰਾ। ਸ਼ਰੀਅਤ ਤੋਂ ਲੈ ਕੇ ਤਰੀਕਤ, ਮਾਰਫਤ ਤੇ ਹਕੀਕਤ, ਸੱਚਾਈ। ਹੁਣ ਜਿਹੜੀ ਇਹ ਵਿਚਾਰ ਚੱਲ ਰਹੀ ਗੁਰੂ ਕੇ ਪਿਆਰੇ, ਉਹ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਤੇ ਮੰਜ਼ਿਲ ਕੀ ਹੈ ਜੀ? ਸੱਚਖੰਡ। ਇਹ ਸਿੱਖ ਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਅੱਜ ਦੇ ਇਸ ਪੌੜੀ ਅੰਦਰ ਆਖਰੀ ਬਚਨ ਸਤਿਗੁਰੂ ਕਰਦੇ ਕੇਤੀਆ ਸੁਰਤੀ। ਹੁਣ ਸੁਰਤੀ ਦਾ ਇਹ ਮਾਰਗ ਹੈ ਸਾਰਾ ਜੀ,
ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ, ਇਹ ਸਰੀਰਕ ਮਾਰਗ ਨਹੀਂ ਹੈ, ਕਿਉਂਕਿ ਕਰਮ ਕਾਂਡ ਵੀ ਗੁਰਸਿੱਖੀ ਦੇ ਵਿੱਚ ਪਰਵਾਨ ਨਹੀਂ, ਕਬੂਲ ਨਹੀਂ ਹੈ। ਤੋ ਪਿਆਰਿਓ, ਸੁਰਤੀ ਦਾ ਮਾਰਗ ਜਿਹੜਾ ਨਾ, ਇਹ ਸ਼ਬਦ ਨਾਲ ਸੁਰਤ ਨੂੰ ਜੋੜ ਕੇ ਤਾਂ ਹੀ ਸਾਨੂੰ ਮੁਰੀਦੀ ਹਾਸਲ ਹੋਏਗੀ, ਸੇਵਕ ਬਣਾਂਗੇ, ਮੁਰੀਦ ਬਣਾਂਗੇ। ਤੇ ਕਿਤੇ ਨੇ ਸੁਰਤ ਜੋੜਨ ਵਾਲੇ, ਨਾਨਕ ਅੰਤ ਨਾ ਕਿਸੇ ਤਰ੍ਹਾਂ ਕਰਕੇ ਵੀ ਕਿਸੇ ਦਾ ਕੋਈ, ਰੱਬ ਦੀ ਕੀਰਤੀ ਤੇ ਕਿਰਤ ਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ। ਕਿਸੇ ਤਰ੍ਹਾਂ ਕਰਕੇ ਵੀ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸੀ ਗਿਆਨ ਖੰਡ ਦੀ ਵਿਚਾਰ। ਇਸ ਤੋਂ ਅੱਗੇ ਸਤਿਗੁਰਾਂ ਨੇ ਇਹਨਾਂ ਖੰਡਾਂ ਦਾ ਹੋਰ ਜ਼ਿਕਰ ਦੋਵਾਂ ਦਾ ਕੀਤਾ ਤੇ ਸੱਚਖੰਡ ਤੱਕ ਯਾਤਰਾ ਜਿੱਥੇ ਸੰਪੰਨ ਮੰਜ਼ਲ ਹੈ, ਆਪ ਸਰਵਨ ਕਰੋਗੇ ਭੁਲਾ ਚੁੱਕਾ ਦੀ ਖਿਮਾ ਸਮੇਂ ਦੀ ਸੰਪੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰ ਤੁਮ ਕਹਿ ਅਰਦਾਸ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਕੋਈ ਨਾ ਜਾਣ ਤੁਮਰਾ ਅੰਤ ਉਚੇਤੇਉ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮਤੇ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਆਰਿਆਂ ਨਾਲ ਚਿਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇ ਦੇਖ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਕੇ ਮਾਣ ਸਤਿਗੁਰੂ ਜੀ ਨਤਾਣਿਆਂ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ। ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਚਲੇ ਲੜੀਵਾਰ ਕਥਾ ਉਪਰੰਤ ਲਾਹੀ ਬਾਣੀ ਦੇ ਕੀਰਤਨ ਪਾਤਸ਼ਾਹ ਜੀ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਦਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣੇ ਜੀ ਅੱਗੇ ਨੂੰ ਸਮਤ ਬਖਸ਼ਣੀ। ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਸਾਉਣ ਅੰਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਾਤਸ਼ਾਹ ਜੀ ਆਪ ਜੀ ਚਰਨਾਂ ਕੋਲ ਅੱਗੇ ਅਰਦਾਸ ਬੇਨਤੀ। ਸੰਗਤਾਂ ਆਪੋ ਆਪਣੇ ਘਰਾਂ ਵਿੱਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਨ ਕਰਦੇ ਹਾਂ, ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਅਰਦਾਸ ਕਰਵਾ ਰਹੀ ਹਨ ਪਾਤਸ਼ਾਹ। ਵਿਕ ਸੋਹਲ ਸਮੂਹ ਪਰਿਵਾਰ ਵੱਲੋਂ ਸਿਹਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀਆਂ ਕਰਦੇ ਹੋਏ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ ਪਾਤਸ਼ਾਹ ਜੀ। ਜੋ ਭਾਵਨਾ ਕਰਕੇ ਸੇਵਕ ਨੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰ ਵਿਖੇ ਸੁੱਖ ਸ਼ਾਂਤੀ ਵਰਤਾਉਣੀ ਸਵਾ ਸਵਾ ਸਿਮ ਕਰਾਉਣਾ ਪਾਤਸ਼ਾਹ ਜੀ ਕਿਰਪਾਲਤਾ ਕਰੋ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ਿਓ ਪਾਤਸ਼ਾਹ ਜੀ। ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਵਿਰੋ ਸਰਜਣ ਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਆਂ, ਦੇਖੇਗਾ ਦੇਵਨ ਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚੱਸੀਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਉ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬੰਨੇ ਤਾਰਕਾ, ਮੰਡੋ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸਵਦਵਾ ਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋ ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਨ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਨੇ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ, ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ ਇਹਾ ਖਾੜ, ਚਲੋ ਹਰ ਲਾਹ ਆਗੈ ਵਸਨ ਸੁਹੇਲਾ, ਔਦ ਘਟਾਏ ਦਿਨ ਸੋ ਰਹਿਣ ਆਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੈ ਇਹੋ ਰਾਸੇ ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ

ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ। ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਨੂੰ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਰਾਗ ਬੈਰਾੜੀ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 719 ਔਰ 720 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਆਪਾਂ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਇਹ ਲੋਕ ਸੁਖੀ ਪਰ ਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ,

ਬਖਸ਼ਲਿਓ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗੈ ਹੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੁਖ ਮੂੜ ਅੰਧ ਪਿਆਪੇ, ਨਾਨਕ ਕਾਢ ਲੇਹੋ ਪ੍ਰਭ ਆਪੇ। ਆਦ ਅੰਤ ਜੋ ਰਾਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਸਦਾ ਸਦਾ ਇਹੋ ਭੂਲਨ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸ ਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ਼ ਨਾਹੀਂ ਕਛ ਕਰੈ ਛੁਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੀ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾ ਬਿਸਨ ਪਦ ਗਾਵੈ ਗੂੰਗ, ਯਤਨ ਕਰੈ ਤਉ ਪੀ ਸੂਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬਹਿਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾਂ ਲੋਭ ਤ੍ਰੋਹ। ਇਹ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਿਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨਹਾਰ ਪ੍ਰਭ ਛੋੜ ਕਹਿ, ਲੱਗ ਹੈ ਆਨ ਸੋ ਆਏ। ਨਾਨਕ ਕਹੂ ਨਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਣ ਬਿਖੋਟ ਗਵਾਵੈ। ਏਕ ਪੀਹੀ ਨ ਦੇ ਦਸ ਪੀਹੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਸ਼ ਬਾਹੁਰ ਸਾਹੂ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਤਬ ਕੀ ਆਗਿਆ ਮਨੈ ਮਾਥੈ। ਉਸਦੇ ਚਉ ਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਿਕ ਭਾਂਤ ਮਾਇਆ ਕੇ ਹੇਤ, ਸਰਪਰ ਹੋਗਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ। ਜਿਉ ਦਿਸੈ ਸੋ ਚਲਨ ਹਾਰ, ਲਪਟ ਰਹਿਓ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹੱਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ

ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਐ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਆਵਰ ਕਾਸ਼ ਆਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਊਨ ਜਨ ਚਰਨ ਪਰਾਤਾ, ਕਰਉ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਹੀ ਮਾਨੈ, ਆਪੇ ਹੀ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਾਸ਼ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂ ਤਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ, ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ, ਤਿਸ ਹੈ ਤਿਆਗ ਕਤ ਅਵਰ ਲੁਭਾਵਹਿ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗੈ ਮਾਨ ਪਾਵੈ, ਨਾਨਕ ਪਾਤ ਸੇਤੀ ਘਰ ਜਾਵਹਿ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵਹੁ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇਹਿ, ਨਾਨਕ ਤਾਕੀ ਭਾਗਤ ਕਰੇ, ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਾਨ ਤਿਸ ਪ੍ਰਭ ਕਾਉ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖ ਹੈ, ਈਹਾਂ ਊਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰ ਹੈ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾ ਸਾ ਚਿਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰ ਹਉ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹੈ, ਗੁਰਪ੍ਰਸਾਦ ਨਾਨਕ ਜਸ ਕਾ ਹੈ, ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ, ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ, ਜਿਹ ਪ੍ਰਸਾਦ ਪਰਮ ਗਤ ਪਾਵੈ ਹੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ, ਗੁਰਪ੍ਰਸਾਦ ਨਾਨਕ ਮਨ ਜਾ ਕਹੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨਾ ਮਨਹੋਂ ਬਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ, ਤੂੰ ਤਾ ਕਉ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ, ਤੂੰ ਤਾ ਸਿਉਂ ਰਾਚ,
ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਾਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਬਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਵਹੁ ਤਿਤ ਲਗ ਹੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨ ਕਤਹੂੰ ਥਾਵੈ, ਸਾਧ ਸੰਗ ਅਸਥੇਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਨੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧ ਕੈ ਸੰਗ ਨ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋ ਚਰਲ ਹੈ, ਸਾਧੂ ਕੈ ਸੰਗ ਅਜਰਸ ਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਬਹੁਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਭੇਟਤ ਹੋ ਤੇ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਈਹਾਂ ਊਹਾਂ ਸੋਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨ ਮੰਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇ ਤਾ ਸੁਣ ਹੈ ਤੇ ਤਾ ਬਖਿਆਨਾ ਹੈ, ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ,
ब्रह्म ज्ञानी कै मन होए प्रगास जैसे धर ऊपर आकाश। ब्रह्म ज्ञानी कै मित्र सत्र समान, ब्रह्म ज्ञानी कै नाही अभिमान। ब्रह्म ज्ञानी ऊंच ते ऊंचा मन अपने है सब ते नीचा। ब्रह्म ज्ञानी से जन भए नानक जिन प्रभ आप करी। ब्रह्म ज्ञानी सगल कीरीना आत्म रस ब्रह्म ज्ञानी चीना। ब्रह्म ज्ञानी की सब ऊपर माया, ब्रह्म ज्ञानी ते काश बुरा न पहया। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल जुगता। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी का गरीबी समाहा, ब्रह्म ज्ञानी पर उपकार उमाहा। ब्रह्म ज्ञानी कह नाही धंधा, ब्रह्म ज्ञानी ले तावत बंधा। ब्रह्म ज्ञानी कह होए सो भला, ब्रह्म ज्ञानी सो फल फला। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी कह एक रंग, ब्रह्म ज्ञानी कह बसै प्रभ संग। ब्रह्म ज्ञानी कह नाम आधार, ब्रह्म ज्ञानी कह नाम परवार। ब्रह्म ज्ञानी सदा सद जागत, ब्रह्म ज्ञानी अहंग बुद्ध त्यागत। ब्रह्म ज्ञानी कै मन परमानंद, ब्रह्म ज्ञानी कै घर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का बेता, ब्रह्म ज्ञानी एक संग हेता। ब्रह्म ज्ञानी कै होए अचिंत, ब्रह्म ज्ञानी का निर्मल मंत। ब्रह्म ज्ञानी जिस करे प्रभ आप, ब्रह्म ज्ञानी का बड प्रताप। ब्रह्म ज्ञानी का दर्श बड़भागी पाई है, ब्रह्म ज्ञानी को बाल बाल जाई है। ब्रह्म ज्ञानी कौ खोजै महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाहे, ब्रह्म ज्ञानी का सगल मन माहे। ब्रह्म ज्ञानी का कौन जाने भेद, ब्रह्म ज्ञानी कौ सदा आदेश। ब्रह्म ज्ञानी का कथिया न जाए आदि आखियर, ब्रह्म ज्ञानी सर्ब का ठाकुर। ब्रह्म ज्ञानी की मित कौन बखाने, ब्रह्म ज्ञानी की गात ब्रह्म ज्ञानी जाने। ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी सब सृष्ट का करता, ब्रह्म ज्ञानी साध जीवै नहीं मरता। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का तनी। श्लोक पूर थार है जो अंतर नाम, सर्ब मै पिख है भगवान। निमख निमख ठाकुर नमस्कार, नानक ओ अपरस सगल ने सतार। अष्टपदी मिथ्या नाही रसना परस, मन मह प्रीत निरंजन दर्स। परत्रय रूप न पेख नेत्र, साध की टहल संत संग हेत। करन न सुने काहू की निंदा, सब ते जाने आपस को मंदा। गुर प्रसाद बिख्या पर हरे, मन की बाशना मन ते टरै। इंद्री जित पंच दोख ते रहत, नानक कूट मधे को ऐसा अपरस। वैष्णो सो जिस ऊपर सो प्रसन्न, बिशन की माया ते हुए भिन्न। कर्म करत हुए नेह कर्म, तिस वैष्णो का निर्मल धर्म। काहू फल की छानी बाछै, केवल भगत कीर्तन संग राचै। मन तन अंतर सिमरन गोपाल, सब ऊपर होवत कृपाल। आप दृढ़ अवरा नाम जपावै, नानक ओ वैष्णो परम गत पावै। भगवती भगवंत भगत का रंग, सगल त्याग दुष्ट का संग। मन ते बिन सह सगला भरम, कर पूजै सगल पार ब्रह्म। साध संग पापा मल खोवै, तिस भगवती की मत उत्तम होवै। भगवंत की टहल करे नित नीत, मन तन अर्पै बिसन परीत। हर के चरण हृदय बसावै, नानक ऐसा भगवती भगवंत कौ पावै। सो पंडित जो मन प्रबोधै, राम नाम आत्म मै सोधै। राम नाम सार रस पीवै, उस पंडित कै उपदेश जग जीवै। हर की कथा हृदय बसावै, सो पंडित फिर जून न आवै। वेद पुराण सिमरत बूझे मूल, सूखम मै जानै असथूल। चहवर न कौ दे उपदेश, नानक उस पंडित कौ सदा आदेश। बीज मंत्र सर्ब को ज्ञान, चहवर नाम जपै को नाम। जो जो जपै तिसकी गत होए, साध संग पावै जन कोए।
ਕਰ ਕਿਰਪਾ ਅੰਤਰ ਉਰ ਤਾਰੈ ਪਾਸ ਪ੍ਰੇਤ ਮੁਗਦ ਪਾਥਰ ਕੌ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਤਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਹਿ ਨਿਹਾਲ ਸਲੋਕ ਉਸ ਤਤ ਕਰਹੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਬ ਕਾਵਿ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕਉ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋਨੀ ਫਿਰੈ ਕਈ ਕੋਟ ਬੈਠਕ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ
कई कोट नाम रस पीवै अमर भय साध साध ही जीवै है। कई कोट नाम गुण गावै आत्म रस सुख सहज समावै। आपने जन कौ सा सा सुमारे नानक ओए परमेश्वर के प्यारे सलोक। करण कारण प्रभ एक है दूसर नाही कोए नानक तिस बलहारण जल सल मही अल सोए। अष्टपदी कारण करावन करने जोग जो तिस पावै सोई होग। खिन मैं थाप उथा पनहारा अंत नहीं किश पारा वारा। हुक्मे तार आतार रहावै हुक्मे उपजै हुक्म समावै। हुक्मे ऊच नीच व्यवहार हुक्मे अनक रंग प्रकार। कर कर देखै अपनी वडयाई नानक सब मै रहा समाई। प्रभ भावै मनुख गत पावै प्रभ भावै तां पाथर तरावै। प्रभ भावै बिन सास्ति राखै प्रभ भावै तां हर गुण भाखै। प्रभ भावै तां पतत उधारै आप करै आपन बिचारै। दोहां सिरियां का आप स्वामी खेलै बिगसै अंतर जामी। जो भावै सो कार करावै नानक दृष्टि अवर न आवै। कहो मानुख ते क्या होए आवै जो तिस भावै सोई करावै। इसके हाथ होए ता सब के छले जो तिस भावै सोई करे। अन जानत भिख्या मैं रचै जे जानत आपन आप बचै। भरमे भूला दै दिस तावै निमुख माहे चार कूंट फिरे आवै। कर कृपा जिसे अपने भगत दे नानक ते जन नाम मिले। खिन मैं नीच कीट कौ राज पार ब्रह्म गरीब निवाज। जा का दृष्ट कशु न आवै तिस तत्काल दै दिस प्रगटावै। जा को अपने करे बखसीस ताका लेखा न गने जगदीस। जियो पिंड सब तिस की रास घट घट पूर्ण ब्रह्म प्रगास। अपनी बणत आप बनाई नानक जीवै देख बडाई। इसका बल नाही इस हाथ करण करावण सर्ब को नाथ। आज्ञाकारी बपुरा जियो जो तिस भावै सोई फुन थियो। कबहु ऊच नीच मैं बसै कबहु सोग हर करंग हसै। कबहु निंद चिंद व्यवहार कबहु ऊब आकाश पायाल। कबहु बेता ब्रह्म विचार नानक आप मिलावन हार। कबहु निरत करे बहु भांत कबहु सोय रह दिन रात। कबहु महाक्रोध बिकराल कबहु सर्ब की हो तरवाल। कबहु होए बहै बड़ राजा कबहु पेखारी नीच का साजा। कबहु आप कीरत में आवै कबहु भला भला कहावै। ज्यों प्रभ रखै तिवही रहै गुरप्रसाद नानक सच कहै। कबहु होए पंडित करे बखियान कबहु मोन धारी लावै ध्यान। कबहु तट तीरथ इसनान कबहु सिद्ध साधिक मुख ज्ञान। कबहु कीट हस्त पतंग होए जिया अनेक जोन भरमै भरमिया। नाना रूप ज्यों स्वांगी देखावै ज्यों प्रभ भावै तिवै नचावै। ज्यो तिस भावै सोई होए नानक दूजा अवर न कोए। कबहु साध संगत एहो पावै उस अस्थान ते बाहूर न आवै। अंतर होए ज्ञान प्रगास उस अस्थान का नहीं विनाश। मन तन नाम रते एक रंग सदा बसै पार ब्रह्म कै संग। ज्यों जल मैं जल आए खटाना त्यों ज्योति संग ज्योत समाना। मिट गए गवन पाए बिसराम नानक प्रभ कै सद कुरबान। सलोक सुखी बसै मसकीनिया आप निवार तले। बड़े बड़े अहंकारिया नानक गर्भ गले। अष्टपदी जिसके अंतर राज अभिमान सो नरक पाती होवत सुआन। जो जानै मैं जोवनवंत सो होवत विष्टा का जंत। आपस को कर्मवंत कहावै जन्म मरै बहुजोन परमावै। तन भूम का जो करै गुमान सो मूरख अंधा अज्ञान। कर कृपा जिसकै हृदय गरीबी बसावै नानक इहा मुकत आगै सुख पावै। धनवंता होए कर गरबावै तृण समान कश संग न जावै। बहु लस्कर मानुख ऊपर करे आस पल पीतरता का होए विनाश। सब ते आप जानै बलवंत खिन मैं होए जाए पसमंत। किसै न बदाए आप अहंकारी धर्म राय तिस करे खुआरी। गुरप्रसाद जाका मिटै अभिमान सो जन नानक दरगै परवान। कोट कर्म करै हों तारे श्रम पावै सगले बिर थारे। अनक तपस्या करे अहंकार नरक सुरग फिर अवतार।
अनेक जतन कर आत्म नहीं द्रवै हर दरगह कहो कैसी कवै आपस कहो जो भला कहवै तिसे भलाई निकट न आवै सर्ब की रेन जाका मन होए कहो नानक ताकी निर्मल सोए जब लग जाने मुझ ते काश होए तब इस कौ सुख नाही कोए जब ए जाने मैं किश करता तब लग गर्भ जून मह फिरता जब तारै को बैरी मीत तब लग निह चलना ही चीत जब लग मोह मगन संग माए तब लग धर्म राय दे सजाए प्रभ कृपा ते बंधन टूटै गुर प्रसाद नानक हों छूटै सहस खटे लख को उठतावै त्रिपत न आवै माया पाछै पावै अनेक भोग बिख्या के करै नह त्रिपतावै खप खप मरै बिना संतोख नहीं को राजै सुपन मनोरथ बिरथे सब काजै नाम रंग सर्व सुख होए बड़भागी किसै प्राप्त होए करन करावन आपे आप सदा सदा नानक हर जाप कारण करावन करने हार इसके हाथ कहा विचार जैसी दृष्ट करे तैसा होए आपे आप आप प्रभ सोए जो के शकीनो सो अपने रंग सब ते दूर सब हूं कै संग बूझै देखै करै बबेक आपे एक आपे अनेक मरै ना बिन सयावै न जाए नानक साध ही रहया समाए आप उपदेश समझै आप अपे रचिया सब कै साथ आप कीनो अपन विस्थार सब काश उसका ओ करने हार उसते भिन्न कहो किश होए थान थनंतर एक सोए अपने चले तो आप करने हार कौ तक करे रंग अपार मन मह आप मन अपने माहे नानक कीमत कह न जाए सत सत सत प्रभ स्वामी गुरप्रसाद किने वख्यानी सच सच सच सब कीना कूट मधे किने बिरलै चीना भला भला भला तेरा रूप आत सुंदर अपार अनूप निर्मल निर्मल निर्मल तेरी बाणी घट घट सुने श्रवण बखयाणी पवित्र पवित्र पवित्र पुनीत नाम जपै नानक मन प्रीत सलोक संत सरन जो जन पर सो जन उदरण हार संत की निंदा नानका बहुर बहुर अवतार अष्टपदी संत कै दुखन आर जा कटै संत कै दुखन जमते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन शोभा ते हीन संत के हते कौ रखै न कोए संत कै दुखन थान भ्रष्ट होए संत कृपाल कृपा जे करै नानक संत संग निंदक पी तरै संत के दुखन ते मुख पवै संतन के दुखन कागज लवै संतन के दुखन सर्प जोन पाए संत के दुखन त्रिगद जोन किरमाए संतन के दुखन तृष्णा मैं जलै संत के दुखन सब को शलै संत के दुखन तेज सब जाए संत के दुखन नीच नीचाए संत दुखी का थाओ को नाहे नानक संत पावै ता ओए भी गत पाहे संत का निंदक महाअतताई संत का निंदक खिन टिकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखिया अरदीन संत के निंदक को सर्व रोग संत के निंदक को सदा बिजोग संत की निंदा दुख मह दुख नानक संत पावै ता उसका पी हुए मोख संत का दुखी सदा अपवित संत का दुखी किसे का नहीं मित संत के दुखी को डान लागै संत के दुखी को सब त्यागै संत का दुखी महा अहंकारी संत का दुखी सदा बिकारी संत का दुखी जन्म मरै संत की दुख ना सुख ते टरै संत के दुखी को नाही ठाओ नानक संत पावै तन लए मिलाए संत का दुखी अध बीच ते टूटै संत का दुखी कितै काज न पहुँचै संत के दुखी कौ उद्यान भरमाइयै संत का दुखी उजड़ पाइयै संत का दुखी अंतर ते थोथा ज्यों सास बिना मृतक की लोथा संत के दुखी की जड़ की शनाहे अपन बीज आपे ही खाहे संत के दुखी कौ अवर न रखनहार नानक संत पावै तन लै उबार
ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਧਨ ਨਹੀਂ ਤਰਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆ ਵਾਹੋ ਸਾਸ ਗਿਰਾਸ। ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ। ਤਜ ਹੋ ਸਿਆਨਪ ਸੁਰ ਜਨੋ, ਸਿਮਰ ਹੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ, ਨਾਨਕ ਦੁਖ ਪਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ। ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ। ਬਾਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰੱਖੈ ਏਕੋ ਆਪ। ਮਾਨੁਖ ਕੈ ਕਿਛੁ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ। ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ। ਨਾਨਕ ਬੇਗਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਬਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲੇ ਇਹ ਜੀਉ, ਨੈਨੋ ਪੇਖ ਠਾਕੁਰ ਕਾ ਰੰਗ। ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲਾਓ ਮਾਰਗ ਗੋਬਿੰਦ। ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਥਾ। ਹਰ ਦਰਗਹਿ ਨਾਨਕ ਊਜਲ ਮੱਥਾ, ਬਡ ਭਾਗੀ ਤੇ ਜਨ ਜਗ ਮਾਹੇ। ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ। ਸੇ ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ। ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ। ਏਤ ਉਤ ਕੀਓ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ। ਨਾਨਕ ਤਿਨ ਹੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਨ ਆਪ ਸੁਝੈ। ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ। ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਵਖਿਆਨ। ਗ੍ਰਹਿਸਥ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ। ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ। ਨਾਨਕ ਤੇ ਸਹਿ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ। ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ। ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਤੈਸਾ ਦ੍ਰਿਸ਼ਟਾਇਆ। ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ। ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੂਲ। ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਆਪਨ ਚਲੇ ਤਾਂ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ। ਅਨਕ ਜੁਗਤ ਰਾਚੋ ਥਾਪ ਉਥਾਪ, ਅਭਿਨਾਸੀ ਨਾਹੀ ਕਿਛ ਖੰਡ। ਧਾਰਨ ਧਾਰ ਰਹਿਓ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ। ਆਪ ਜਪਾਏ ਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁਸੁਭਾਵੰਤ। ਸਗਲ ਸੰਸਾਰ ਉਧਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭ ਕੇ ਸੇਵਕ ਦੁਖ ਬਿਸਾਰਨ, ਆਪੇ ਮੇਲ ਲਕੈ ਲਏ ਕਿਰਪਾਲ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਡ ਭਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਣੇ ਹਾਰ ਪਛਾਣੈ ਸੋਏ।
ਪ੍ਰਭ ਕਾ ਕੀਆ ਜਨ ਮਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਤਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ਉ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤੇ ਸਹਿ ਚਿਤਾਰ ਜੋ ਕਾਸ਼ੁ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਉਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਪਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਊਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾਕੈ ਸਤਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧੂ ਪ੍ਰਜਾਈਏ ਕੁਰਬਾਨ ਸਾਧ ਸਿਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮੇਰੇ ਤਕ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੇਸ਼ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀ ਨਾ ਆਪੇ ਤਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਭਖ ਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕੈ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆ ਵੈਸੇ ਤੇਹੋ ਗੁਣ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ
ऊच नीच तिसके अस्थान जैसा जनावै तैसा नानक जान। नाना रूप नाना जाके रंग नाना भेख करै करंग नाना बेद कीनो बिसथार प्रभ अभिनाशी एकंकार। नाना चलित करे खिन माहे पूर रहे ओ पूर्ण सब ठाए नाना बेद कर बनत बनाई अपनी कीमत आपे पाई। सब घट तिसके सब तिसके ठाओ जप जप जी वह नानक हर नाओ। नाम के धारे सगले जंतु नाम के धारे खंड ब्रह्मंड नाम के धारे सिमरत वेद पुराण नाम के धारे सुनन ज्ञान ध्यान नाम के धारे आगास पाताल नाम के धारे सगल आकार नाम के धारे पुरियां सब भवन नाम कै संग उदरे सुन श्रवण। कर कृपा जिसे आपने नाम लाए नानक चौथे पद मह सो जन गत पाए। रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत करम जाकी रचना सत मूल सत सत ऊत पत सत करणी निर्मल निर्मली जिसे बुझाए तिसे सब भली। सत नाम प्रभ का सुखदाई विश्वास सत नानक गुर ते पाई। सत बचन साधु उपदेश सत तेजन जाके हृदय प्रवेश सत नृत बूझै जे कोई नाम जपत ताकि गत होए। आप सत किया सब सत आपे जने अपने मित गत। जिसकी श्रेष्ठ सुकरण हार अवर न बूझ करत विचार करते की मित न जाने किया नानक ज्योतिष भावै सो वर्तिया। बिसमन बिसम पए बिसमाद जिन बूझिया तिस आया स्वाद प्रभ कै रंग राच जन रहे गुर कै बचन पदार्थ लहे। ओए दाते दुख कटन हार जाकै संग तरै संसार जन का सेवक सुवड भागी जन कै संग एक लिव लागी। गुण गोबिंद कीर्तन जन गावै गुर प्रसाद नानक फल पावै। श्लोक आद सच जुगाद सचो है पे सचो नानक होसी पे सचो। अष्टपदी चरण सत सत प्रसन हार पूजा सत सत सेवदार दर्शन सत सत पेखन हार नाम सत सत ध्यावन हार। आप सत सत सब तारी आपे गुणकारी शब्द सत सत प्रभ बखता सुरत सत सत जस सुनता। बुजन हार को सत सब होए नानक सत सत प्रभ सोए। सत सुरूप हृदय जिन मान्या करण करावण तिन मूल पछान्या जा कै हृदय विश्वास प्रभ आया तत् ज्ञान तिस मन प्रगटाया। पै ते निरपौ होए बसाना जिसते उपजिया तिस माहे समाना बस्त माहे ले बस्त गडाई ताको भिन न कहना जाए। बूझे बूजन हार बबेक नारायण मिले नानक एक। ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत। ठाकुर को सेवक जाने संग प्रभ का सेवक नाम कै रंग सेवक को प्रभ पालन हारा सेवक की राखै निरंकारा। सो सेवक जिस दया प्रभ तहारै नानक सो सेवक सास सास समारै। अपने जन का पर्दा ढक है अपने सेवक की सर पर रख है। अपने दास को देव डाई अपने सेवक को नाम जपाई। अपने सेवक की आप पत रख है ताकि गत मित कोई न लख है। प्रभ के सेवक को ना पहुंचे प्रभ के सेवक ऊंच ते ऊंचे। जो प्रभ अपनी सेवा लाया नानक सो सेवक दह दिस प्रगटाया। निकी कीरी मैं कल रख है भाषम कर लस्कर कोट लख है। जिसका शासन कढ़ते आप राका को राखत देकर हाथ। मानस जतन करत बहु भांत तिसके कर तब बिरथे जात। मारे न रख अवर न कोय सर्ब जिया का राखा सोए। काहे सोच करहे रे प्राणी जप नानक प्रभ अलख विडाणी। बारंबार बार प्रभ जपी है पी अमृत एहो मन तन त्रपी है। नाम रतन जिन गुरमुख पाया तिस केश अवर नाही दृष्टाया। नाम धन नामो रूप रंग नामो सुख हर नाम का संग। नाम रस जो जान त्रिपताने मन तन नाम ही नाम समाने। उठत बैठत सोवत नाम कहो नानक जन कै सद काम।
ਬੋਲ ਲਓ ਜਸ ਜਿਹਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨਿਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉਂ ਰਾਹੇ ਹੀ ਸਮਾਏ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਤਾਨੇ ਆਪਣਾ ਤਿਨ ਜਨ ਦੇ, ਜਿਨ ਜਾਨ ਆਪਣਾ ਪ੍ਰਭੂ ਪਛਾਤਾ, ਸੋ ਜਾਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ ਹੈ, ਤਿਸ ਕੇ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ, ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ, ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ, ਸਹਿਸ ਸਿਆਣ ਪੱਲਾ ਨਾ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਾਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਹਨੇ, ਮਨ ਸੰਤੋਗ ਆਤਮ ਪਤੀਆਂ ਨੇ, ਪੂਰਾ ਗੁਰ ਅਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬਬੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਾਧ ਬਲਹਾਰੀ ਸਤ ਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸੋ, ਜਾ ਕੇ ਮਨ ਪ੍ਰਗਟੇ ਗੁਣਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਾਰਮ ਮੋਹ ਦੁਖ ਤਹਿ ਤੇ ਨਾਸੇ, ਤਪਤ ਮਾਹੇ ਠਾਠ ਵਰਤਾਈ, ਆਨੰਦ ਪਹਿਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨ ਚੱਲ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਬਿਸਾਰੋ, ਚਰਨ ਕਮਲ ਰਿਗ ਮੈਂ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਨ ਮੰਤ,
एक आस राखू मन माहे सर्व रोग नानक मिट जाहे। जिस धन को चार कुंट उठता वैसो धन हर सेवा ते पावे। जिस सुख को नित बंश मीत सो सुख साधु संग परीत। जिस सुबा को करे भली करनी सा सोभा भज हर की सरणी। अनको पावी रोग ना जाए रोग मिटै हर आप कदलाए। सर्ब निधान मैं हर नाम निधान जप नानक दरगह परवान। मन प्रभु दो हर कै नाए दह तिस धावत आवै ठाए। ताको बिघ न लागै कोई जाकै हृदय बसै हर सोए। कल ताती ठांडा हर नाऊ सिमर सिमर सुदा सुख पाओ। भाव बिन सह पूर्ण होए आस भगत पहाया तम प्रगास। तित कर जाए बसाया बिनासी कोह नानक काटी जम फासी। तत विचार कह जान साचा जनम मरै सो काचो काचा। आवा गवन मिटै प्रभ सेव आप त्याग शरण गुरुदेव। इयों रतन जन्म का होए उधार हर हर सिमर प्राण आधार। अनकू पावना छूटन हारे सिमरत शास्त्र वेद विचारे। हर की भगत करो मन लाए मन बंशत नानक फल पाए। संग न चाल सुतेरै तना तू क्या लपटावै मूर्ख मना। सोत मीत कुटुंब अर बनता इनते कहो तुम कवन सनाथा। राज रंग माया बिस्थार इनते काहो हो कवन छुटकार। आसो हस्ती रथ असवारी झूठा डंब झूठ पासारी। जिन दिए तिस बुझे ना बिगाना नाम बिसार नानक पछताना। गुर की मत तू ले याने भगत बिना बौडू बेस्याने। हर की भगत करो मन मीत निर्मल होए तुम्हारो चीत। चरण कमल राखू मन माहे जन्म जन्म के किल विख जाहे। आप जपो अवरा नाम जपावो सुनत कहत रहत गात पावो। सार भूत सत हर कु नाओ सहसु भाए नानक गुण गाओ। गुण गावत तेरी उतरस मैल बिन सजाए हो मैं बिख फैल। हुए अचिंत बसै सुख नाल सास ग्रास हर नाम समाल। छाड़ सियाण पसगली मना साध संग पावै सच तना। हर पूंजी सांझ करो व्यवहार इहा सुख दरगै जयकार। सर्ब निरंतर एको देख कहो नानक जप मस्तक लेख। एको जप एको सालाहे एक सिमर एको मन आहे। एकसके गुण गाओ अनंत मन तन जाप एक भगवंत। एको एक एक हर आप पूरन पूर रहो प्रभ व्याप। अनक बिस्थार एक ते पहे एक आराध पराशत गए। मन तन यंत्र एक प्रभ राता गुर प्रसाद नानक एक जाता श्लोक। फिरत फिरत प्रभ आया परया तो शरणाए। नानक की प्रभ बेनती अपनी भगती लाए। अष्टपदी जाचक जन जाचै प्रभ दान कर कृपा देवो हर नाम। साध जना की मांगो तूर पार ब्रह्म मेरे सरदा पूर। सदा सदा प्रभ के गुण गावो सास सास प्रभ तुम्हें त्यावो। चरण कमल सिउ लागै प्रीत भगत करो प्रभ की नित नीत। एक ओट एको आधार नानक मंगै नाम प्रभ सार। प्रभ की दृष्ट महासुख होए हर रस पावै बिरला कोई। जिन चाखिया से जन त्रिपताने पूर्ण पुरख नहीं डोलाने। सुपार भरे प्रेम रस रंग उपजे चाओ साध कै संग। परे सरन आन सब त्याग अंतर प्रगास आन दिन लिवलाग। विटभागी जपया प्रभ सोए नानक नाम रते सुख होए। सेवक की मनसा पूरी पही सतगुरु ते निर्मल मत लई। जन को प्रभ होयो दयाल सेवक कीनो सदा निहाल। बंधन काट मुकत जन पया जन्म मरण दुख भ्रम गया। ऐश पुनी सरदा सब पूरी रव रहया साध संग हजूरी। जिसका सातन लिया मिलाए नानक भगती नाम समाए। सो क्यों बिसरै जे काल ना पानै सो क्यों बिसरै जे किया जानै। सो क्यों बिसरै जिन सब किश दिया सो क्यों बिसरै जे जीवन जिया। सो क्यों बिसरै जे अगन में रखै गुर प्रसाद को बिरला लखै। सो क्यों बिसरै जे बिख ते काढ़ै जन्म जन्म का टूटा गांडै। गुर पूरै तत इह बुझाया प्रभ अपना नानक जन तिहाया। साजन संत करो एहो काम आन त्याग जपहो हर नाम। सिमर सिमर सिमर सुख पावहो आप जपहो अवरा नाम जपावहो। भगत पहे तरिया संसार बिन भगती तन हो सीशार। सर्ब कल्याण सुख निध नाम बूढ़त जात पाए विश्राम।
सगल दुख का होवत नासु, नानक नाम जपहो गुण तासु। उपजी प्रीत प्रेम रस चाओ, मन तन यंत्र एही सुआउ। नेत्रों पेख दर्श सुख होए, मन बिगसै साध चरण तोए। भगत जना कै मन तन रंग, बिरला को पावै संग। एक बस्त दीजै करमया, गुर प्रसाद नाम जप लया। ताकि उपमा कही न जाए, नानक रहया सर्ब समाए। प्रभ बखसंद दीन दयाल, भगत वशल सदा कृपाल। अनाथ नाथ गोबिंद गोपाल, सर्व कटा करत प्रतपाल। आद पुरख कारण करतार, भगत जना के प्राण आधार। जो जो जपै सो होए पुनीत, भगत पाए लावै मन हीत। हम निर्गुनी यार नीच अजान, नानक तुमरी शरण पुरख।

تس کی آس نگرتی جائے سیوک ہو سیوا بن آئی حکم بوج پرم پد پائی استے اوپر نہیں بچار جا کے من بسیا نرنکار بندن تور پے نروائر آن دن پوجے گر کی پیر اے لوک سکھیے پر لوک سوہیلے نانک ہر پرب آپے ملے ساد سنگ مل کرو آنند گن گاو پر پرمانند رام نام تت کرو بچار درلب دے کا کرو دھار امرت بچن ہر کے گن گاؤ پران ترن کا اے ہے سواؤ آٹھ پیر پرب پے کھو نیرا مٹے اگیان بن سے اندھیرا سن اپدیش ہردے بسا وہ من اچھے نانک فل پا وہ ہلت پلت دوئے لہو سوار رام نام انتر ارتہار پورے گر کی پوری دیکھیا جس من بسائے تس ساچ پریکھیا من تن نام جپو لو لائے دکھ درد من تے پاؤ جائے سچ واہ پار کرو واہ پاری درگہ نب ہے کھیپ تمہاری اے کاٹے کر کو من ماہے نانک بہر نہ آوے جائے تس تے دور کہا کو جائے ابرے رکھن ہار تے آئے نرپاؤ جپے سگل پاؤ مٹے پرب کرپا تے پرانی چھٹے جس پرب رکھے تس نہیں دکھ نام جپت من ہووت سوکھ چنتا جائے مٹے اہنکار تس جن کو کوئی نہ پہنچن ہار سر اوپر ٹھاڈا گرسورا نانک تا کے کارج پورا مات پوری امرت جا کی درشٹ درشن پیکھت ادھرت سرشٹ چرن کمل جا کے انوپ سفل درسن سندر ہر روپ تن سیوا سیوک پروان انتر جامی پرکھ پردھان جس من بسے سہوت نحال تاک نکٹ نیاوت کال امر پہ امرا پد پایا ساد سنگ نانک ہر تہے سلوک گیان انجن گر دیا اگیان اندھیر بناس ہر کرپا تے سنت پھٹیا نانک من پرگاسو اشٹپدی سنت سنگ انتر پرب ڈیٹھا نام پربھو کا لاگا میٹھا سگل سمے گیری ایک سکٹ ماہے انکرنگ نانا درشٹا ہے ناؤ ند امرت پرب کا نام دیہی میں اس کا بسرام سن سماد انہت تہ ناد کہن نہ جائی اچرج بسماد تن دیکھیا جسے آپ دکھائے نانک تس جن سو جی پائے سو انتر سو باہر انت کٹ کٹ بیاپ رہا بھگوانت ترن ماہے آکاش پیال سرب لوک پورن پرت پال بان تین پربت ہے پار برہم جیسی اگے تیسا کرم پون پانی بہ سنتر ماہے چار کونٹ دہ دسے سمائے تس تے پن نہیں کو ٹھاؤ گر پرساد نانک سکھ پاؤ وید پران سمرت میں دیکھ سسیر سور نکھیتر میں ایک بانی پرب کی سب کو بولے آپ اڈول نہ کبھو ڈولے سرب کلا کر کھیلے کھیل مول نہ پائیے گنے امول سرب جوت میں جاتی جوت تار رہے سوامی اوت پوت گر پرساد پرم کا ناسو نانک تن میں ایہو بساسو سنت جنا کا پیکھن سب برہم سنت جنا کے ہردے سب دھرم سنت جنا سنے شبھ بچن سرب بیاپی رام سنگ رچن جن جاتا تس کی اے رہت ست بچن سادھو سب کہت جو ہوئے سوئی سکھ مانے کرن کراون ہار پرب جانے انتر بسے باہر پی اوہی نانک درسن دیکھ سب موہی آپ ست کیا سب ست تس پرب تے سگلی ات پت تس پاوے تاں کرے بسخار تس پاوے تاں ایک اونکار انک کلا لکھی نہ جائے جس پاوے تس لئے ملائے کون نکٹ کون کہی ہے دور آپے آپ آپ بھر پور انترگت جس آپ جنائے نانک تس جنے آپ بجھائے سرب پوت آپ ورتارا سرب نین آپ بیکھن ہارا سگل سمگری جا کا تنا آپن جس آپ ہی سنا آون جان ایک کھیل بنایا آگیا کاری کینی مایا سب کہ مدھ الپ تو رہے جو کچھ کہنا سو آپے کا ہے آگیا آوے آگیا جائے نانک جا پاوے تا لئے سمائے اس تے ہوئے سنا ہی برا اورے کہو کنے کاش کرا آپ پلا کرتوت آتنی کی آپے جانے اپنے جی کی آپ ساچ تاری سب ساچ اوت پوت اپن سنگ راچ تاکی گت مت کہی نہ جائے دوسر ہوئے تا سو جی پائے تس کا کیا سب پروان گر پرساد نانک ایہو جان جو جانے تس سدا سکھ ہوئے آپ ملائے لئے پرب سوئے
ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਥਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕੁਮਾਵਤ ਹੋ ਤੋ ਉਧਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ ਨਾਨਕ ਉਧਰੇ ਤਿਨ ਕਹਿ ਸਾਥੇ ਸਾਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਹਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੇ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹ ਤਿਨ ਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਾਵ ਨਿਦ ਬੁੱਧ ਗਿਆਨ ਸਰਬ ਤਾਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਪਹਨੇ ਗੁਰ ਨਾਨਕ ਬਦਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨ ਹੋਵਈ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾਲ ਉਤਾਰ, ਭੁਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਵੇ, ਤਾਂ ਇੱਕ ਨਾ ਚੱਲੈ ਨਾਲ, ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨ ਕੋਏ,

ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗ।

ਪਿਆਰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਭਾਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰ ਠੋਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਯੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਕੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾ ਉਰਖਾਏ ਕਹਿ ਜਾ

ਕਹਿ ਗਿਆਨ ਨਾਨਕ ਭਗਤਾ ਸਦਾ ਵਿਗਾਉ ਸੁਣੇ ਦੁੱਖ ਪਾਪ ਕਾ ਨਾਉ ਸੁਣੇ ਸਰਾ ਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵਹਿ ਰਾਹੁ ਸੁਣੇ ਹਾਥ ਵੈ ਸੁਗਾਉ ਨਾਨਕ ਭਗਤਾ ਸਦਾ ਵਿਗਾਉ ਸੁਣੇ ਦੁੱਖ ਪਾਪ ਕਾ ਨਾਸ ਮੰਨੀ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ਼ੋਂ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੀ ਕੋ ਬੁਝੈ ਹੋਵੈ ਸੁਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕੌਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਬ ਇਹੋ ਲੇਖਾ ਲਿਖ ਜਾਣੈ ਕੋ ਇਹ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਫਸਾਓ ਇੱਕ ਕੁਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੂਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਪਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਕਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਤਿਉ ਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ

ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸੁਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰੁਤੀ ਮਾਹੁ ਕਵਨ ਜਿਤ ਹੋਵਾ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਹੁਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਾਉ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾ ਪਾਤਾ ਲਖ ਆਗਾਸਾ ਆਗਾਸ ਕੂੜ ਕੂੜ ਕਪਾਲ ਥੱਕੇ ਵੇਦ ਕਹਿਨ ਕਵਾਤ ਸਹਿ ਸਟਾ ਰਹਿ ਕਹਿਨ ਕਤੇ ਬਾਸ ਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨ ਪਾਈਆ ਨਦੀਆਂ ਥੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨੂੰ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋ ਦਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੂ ਭੂਖ ਸਦਮਾਰ ਇਹ ਪੇਦਾ ਤੇਰੀ ਦਾ ਥਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆਂ ਮੁਖਾਏ ਆਪੇ ਜਾਣੈ ਆਪੇ ਦੇ ਆਖੈਸੇ ਭੇਕੇ ਜਿਸਨੂੰ ਬਖਸੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁਲਾ ਕਿਆ ਨਾ ਜਾਏ ਆਖਾ ਕਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਿਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁੰਜਨ ਸੇਵ ਕੀਤੇ ਆਖਹਿ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕੀਤੇ ਹੋਰ ਕਰੇ ਹੀ ਤਾਕਨ ਸਕਹਿ ਕੇ ਜੀਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਚ ਵਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ
ਸਰਬਾਂਗਾ ਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੀ ਧਾਰੀ ਸ੍ਰੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੀ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚੇਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ

ਨਾਨਾਨਾਥ ਜੁਗ ਜੁਗ ਇੱਕੋ ਵੇਸ਼, ਆਸਣ ਲੋਇ ਲੋਇ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਸਹਿ ਆਦੇਸ਼, ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ਼, ਇੱਕ ਦੋ ਜੀਭੋ ਲੱਕ ਹੋਏ, ਲੱਕ ਹੋਵੈ ਲੱਕ ਵੇਸ਼, ਲੱਕ ਲੱਕ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਐ ਹੋਏ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਇਆ ਈਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।

ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਭਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੈ ਜਾਈ ਧਰਮ ਖੰਡ ਕਾਇਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੀ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਣ ਕਹਿਤ ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰ ਨਮਸਤੰਗ ਅਧਰਮੰ ਨਮਸਤੰਗ ਅਨਾਮੰ ਨਮਸਤੰਗ ਅਧਾਮੰ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਤੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਵਿਕੈ ਨਮਸਤੰਗ ਅਨਿਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਲੋਕੇ ਨਮਸਤੰਗ ਸੁਕੇ ਨਮਸਤੰਗ ਨਿਰਥਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਅਦੇਸੰਗ ਅਦੇਸ਼ੇ ਨਮਸਤੰਗ ਅਪੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਦੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਤਵ ਪ੍ਰਸਾਦ।

ਗੁਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ਼ਚਿਨ ਅਨਾਸ ਆਜਨ ਬਾਹੂ ਸਾਹਨ ਸਾਹੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿੱਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਵਾਰਨਾ।

ਕਿਆ ਨਾਹੀ ਘਰ ਤੀਰੈ, ਘਰ ਤਾਂ ਤੀਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੀਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨ ਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏ ਸੁਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਾਦੇ, ਸਿੱਖ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇ, ਹੁਕਮ ਮੰਨੇ ਹੋ ਗੁਰੂ ਕੇ, ਰਾਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਹੀ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੁੰਬ ਤੂੰ ਜੋ ਦੇਖਦਾ, ਇਹੋ ਕੁਟੁੰਬ ਤੂੰ ਜੋ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੋਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਉਪਾਇ, ਕਵੇਕ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕੁੰ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕਨਿਹੋ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਹਿ, ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿੰਨਾ ਮਿਲਾਹੀ, ਸੇ ਹਰ ਹਰ ਸਦਾ ਧਿਆਵਹੀ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੈ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ,
पवित हुए सेजना जिनी हर त्याया, हर त्याया पवित हुए गुरुमुख जिनी त्याया, पवित माता पिता कुटुंब सहित सुख संगत सुभाइया। कह दे पवित सुन दे पवित, से पवित जिनी मन वसाया, कह नानक से पवित जिनी गुरमुख हर हर त्याया। करमी सहज न उपजै बिन सहजै सहसा न जाए, नह जाए सहसा कितै संजम रहे कर्म कमाए। सहसै जीव मलीन है कित संजम धोता जाए, मन धोहु शब्द लागू हर स्यो रहो चित लाए। कह नानक गुर प्रसादी सहज उपजै ए सहसा इव जाए।

ਵੱਡਾ ਰੋਗ ਲੱਗਾ, ਮਰਨ ਮਨੁ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੈ ਨਾਹੀ, ਫਿਰ ਹੈ ਜਿਉ ਬੇਤਾ ਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੀ ਤਿਨ ਜਨਮ ਜੂਵੈ ਹਾਰਿਆ। ਜੀ ਹੋ ਨਿਰਮਲ ਬਾਹਰੂ, ਨਿਰਮਲ ਬਾਹਰੂ ਤਾਂ ਨਿਰਮਲ, ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਤ ਸੁਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਤੈ ਧਿਆਈ, ਅੰਤਰਾਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਤੈ ਕੋਈ, ਪੁੱਛੋ ਵਿਵੇਕੀਆਂ ਜਾਏ। ਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀ ਅੰਸਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰਮ ਜਪਿਓ ਸਾਰੰਗ ਬਾਣੀ। ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿਤੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸੁਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪੈ ਰਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸੰਭਾਉ। ਸਭ ਸੀਤੀ ਮਨ ਮਿਲਿਆ, ਸੱਚੈ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਿਵ ਸਕਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਵਾਪ ਕਰੇ, ਸੋ ਹੋਵੈ ਕਿਸਿਓ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ। ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੁ ਕਿਉਂ ਵਿਸਾਰੀਐ ਵਡਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋਏ ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵਾ ਫੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਗੁਣ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤਰ ਵਿਸਰੈ, ਮੋਹ ਭਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰੇ ਆਪ ਮੁੱਲ ਕਹਿ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੈ ਵਿਟਹੁ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਪੀਐ। ਵਿੱਚ ਹੋਆ ਪਜਾਏ, ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰੇ ਆਪ ਮੁੱਲ ਕਹਿ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਹੋ, ਲਾਹ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰੇ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨ ਜਾਏ। ਪਿਆਸ ਨ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ ਬੋੜ ਨ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਅਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ।
ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਪੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਤੇਰਾ ਕੀਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕਿਓ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਹੋ ਵਿ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹਰ ਬਿਨ ਵਰਨਾ ਕੋਈ ਕਹਿ ਨਾਨਕ ਨੇ ਤਰੰਦ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੁਆ ਰਸਨਾ ਰਸ ਮਾਣੀ ਸਚਲ ਕਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣ ਨੈਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਿਨਾਂ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਕਿਸਦੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਚਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸਤਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸਚ ਸੋਹਿਲਾ ਸਚੈ ਘਰ ਗਾਵੇ ਆਨੰਦ ਸੁਣੋ।

ਸਤਿਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰਨਾਉ ਨਿਧਿਆ ਵੈ ਧਾਏ, ਸਭ ਥਾਈ ਹੋ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗਿਆਂ ਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਪੁੱਤੇ ਬਿਰਧ ਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਉਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸ਼ਬਦ ਸਵਰੂਪ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੇ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਆਪ ਜੀ ਕੇ ਦਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੀ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਨਾ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਰਹਿਮਤਾਂ ਕਰਨੀਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨ ਕਮਲਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰੂ ਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਦੇ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸ਼ਰਧਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਭਾਈ ਰਿਸ਼ਪਾਲ ਸਿੰਘ ਜੀ ਵੱਲੋਂ ਸ੍ਰੀ ਰਾਮ ਪ੍ਰਸਾਦ ਜੀ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਆਪ ਜੀ ਨੇ ਕਿਰਪਾ ਕਰਨੀ ਉਹਨਾਂ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਬੇਅੰਤ ਮਾਇਆ ਅਰਦਾਸ ਭੇਟਾਈ ਖਜ਼ਾਨੇ ਭਰਪੂਰ ਕਰਨੇ ਦਰ ਘਰ ਦੇ ਪ੍ਰੀਤਵਾਨ ਬੀਬੀ ਦਰਸ਼ਨ ਕੌਰ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਕੜਾ ਪ੍ਰਸ਼ਾਦ ਦੀ ਦੇਗ ਅਤੇ ਲੰਗਰਾਂ ਦੀ ਸੇਵਾ ਲਈ ਗਈ ਆਪ ਜੀ ਨੇ ਕਿਰਪਾ ਕਰਨੀ ਸਮੂਹ ਗਿੱਲ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਆਪ ਬਣਾ ਲੈਣਾ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡ ਖੇਤ ਦੇ ਮਾਂ ਵਾਕਾਂ ਅਨੁਸਾਰ
आप जी के दरों करो नवाजे हुए शहीद भाई साहब भाई सुखा जी भाई साहब भाई जिंदा जी जिन्हां नूं सच्चे पातशाह जी उस कौम बड़े माण दे नाल याद करदी है, अज उन्हां दे शहादत दिहाड़े नूं याद किया जा रहा है। गरीब नवाज 1984 श्री दरबार साहिब श्री हरिमंदर साहब जो अटैक होया उस अटैक विच भारतीय हकूमत दी मिलटरी दे जो मुखी सन भारतीय हकूमत मिलटरी दे जो जरनैल सन जनरल वैद्या सुखा ते जिंदा ने उन्हां नूं सोधिया सी सच्चे पातशाह जी अज दे दिन उन्हां नूं फांसी की सजा हुई। आप जी दे माण मत्ते शहीदां नूं याद करदे गरीब नवाज कोटान कोट प्रणाम किया जाता है। आप जी ने चढ़दियां कला बख्शिश करनियां सिख कौम दे सिर ते सदा मेहरा भरिया हथ रखना इसे तरह अपने दर घर दियां सेवावां लेंदे रहना। गरीब नवाज दीवाना की संपूर्णता नूं मुख रखदे आप जी के हजूर कड़ा प्रसाद की देग हाजर है दर प्रवान होवे प्रवान होया प्रसाद संगत विच वर्तन की आग्या होवे जी। कृपा करो पावन पवित्र हुक्म बख्शो जी हुक्म ते चलन की मत बुद्ध प्रदान करो अगले दीवान सजाउण की आग्या होवे सिख पढ़दे सुनदे सरबत लाहेवंद होवन गुरु नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਬੜੀ ਸ਼ਰਧਾ ਭਾਵਨਾ ਪ੍ਰੇਮ ਸਹਿਤ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਸਤਿਗੁਰਾਂ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਬੈਰਾੜੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਵਿੱਤਰ ਅੰਗ 719 ਅਤੇ 20 ਉੱਪਰ ਸੁਭਾਇਮਾਨ ਹਨ। ਇਹਨਾਂ ਪਾਵਨ ਸ਼ਬਦਾਂ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਜੋ ਸੇਵਕ ਜੋ ਜਨ ਜੋ ਭਗਤ ਵਰੋਸ ਆਏ ਜਾਂਦੇ ਨੇ, ਉਹਨਾਂ ਦਾ ਇੱਕੋ ਹੀ ਕਾਰਜ ਹੁੰਦਾ ਹੈ ਕਿ ਸਦਾ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜੇ ਰਹਿੰਦੇ ਨੇ, ਉਹਦੇ ਨਾਮ ਨੂੰ ਅਰਾਧਦੇ ਰਹਿੰਦੇ ਨੇ। ਉਸ ਹਰੀ ਪਿਆਰੇ ਦੀ ਸੰਸਾਰ ਦੇ ਲੋਕ, ਮਨਮੁੱਖ ਲੋਕ, ਸਾਖਤ ਲੋਕ ਭਾਵੇਂ ਕਿਤਨੀ ਵੀ ਨਿੰਦਾ ਕਰੀ ਜਾਣ, ਬੁਰਿਆਈ ਕਰੀ ਜਾਣ, ਪਰ ਉਹ ਪ੍ਰਭੂ ਪਿਆਰਾ ਜਨ ਸਦਾ ਹੀ ਇਹਨਾਂ ਗੱਲਾਂ ਨੂੰ ਨਾ ਚਿਤਾਰਦਾ ਹੋਇਆ ਆਪਣੇ ਅੰਦਰ ਦੇ ਪਰਉਪਕਾਰ ਦੇ ਗੁਣ ਨੂੰ, ਭਗਤੀ ਦੇ ਗੁਣ ਨੂੰ ਕਦੀ ਵੀ ਵਿਸਾਰਦਾ ਨਹੀਂ, ਭੁਲਾਉਂਦਾ ਨਹੀਂ। ਸਦਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹੁੰਦਾ ਉਹਦੇ ਅੰਦਰ ਦੇ ਸਾਰੇ ਝਗੜੇ ਸਾਰੇ ਕਲੇਸ਼ ਮੁੱਕ ਜਾਂਦੇ ਨੇ। ਇਸ ਕਰਕੇ ਬਾਹਰ ਦੇ ਝਗੜੇ ਬਾਹਰ ਦੇ ਕਲੇਸ਼ ਉਹਦੇ ਅੰਦਰ ਨੂੰ ਪ੍ਰਭਾਵਿਤ ਨਹੀਂ ਕਰਦੇ, ਜੋ ਹਰੀ ਦਾ ਜਨ ਹਰੀ ਦਾ ਸੇਵਕ ਹੈ। ਇਹ ਪਾਵਨ ਪਵਿੱਤਰ ਸਤਿਗੁਰਾਂ ਦੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਦਾ ਉਪਦੇਸ਼ ਹੈ। ਗੁਰੂ ਕਿਰਪਾ ਕਰੇ। ਨਾਲ ਹੀ ਅੱਜ ਬੜਾ ਵੱਡਾ ਇਤਿਹਾਸਿਕ ਦਿਨ, ਮਾਣ ਮੱਤਾ ਦਿਨ ਹੈ। ਅੱਜ ਦੇ ਦਿਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਸੁੱਖਾ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਜਿਨ੍ਹਾਂ ਨੂੰ ਸੁੱਖਾ ਜਿੰਦਾ ਦੀ ਜੋੜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ 10 ਅਗਸਤ 1999 ਦੇ ਅੰਦਰ ਪੂਨੇ ਦੀ ਧਰਤੀ 'ਤੇ ਜਾ ਕਰਕੇ ਜਨਰਲ ਵੈਦਿਆ ਨੂੰ ਸੋਧਿਆ ਸੀ। ਉਸ ਦੀ ਸਜ਼ਾ, ਫਾਂਸੀ ਦੀ ਸਜ਼ਾ ਉਹਨਾਂ ਨੂੰ 9 ਅਕਤੂਬਰ 1992 ਦੇ ਅੰਦਰ ਪੂਨੇ ਵਿੱਚ ਹੋਈ ਸੀ। ਭਾਵ ਅੱਜ ਦੇ ਦਿਨ ਬੜੀ ਖੁਸ਼ੀ ਦੇ ਨਾਲ, ਬੜੇ ਚਾਅ ਦੇ ਨਾਲ ਉਹ ਮਰਜੀਵੜਿਆਂ ਨੇ ਫਾਂਸੀ ਦੇ ਰੱਸੇ ਚੁੰਮੇ, ਮਠਿਆਈਆਂ ਵੰਡੀਆਂ ਅਤੇ ਚੜ੍ਹਦੀ ਕਲਾ ਦੇ ਨਾਲ ਜੈਕਾਰੇ ਗਜਾਉਂਦੇ ਹੋਏ ਆਪਣੀ ਕੌਮ ਲਈ, ਕਹਿ ਲਈਏ ਆਪਣੇ ਧਰਮ ਲਈ, ਜ਼ਾਲਮ ਨੂੰ ਮਾਰਨ ਦੇ ਲਈ, ਜ਼ੁਲਮ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਸੋ ਉਹਨਾਂ ਦੀ ਸ਼ਹਾਦਤ ਨੂੰ ਵੀ ਕੋਟਾਨ ਕੋਟ ਨਮਸਕਾਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਸਾਨੂੰ ਸਮਰੱਥ ਆਈ। ਸ਼ਹੀਦਾਂ ਦੇ ਅੰਦਰ ਦੀ ਜੋ ਭਾਵਨਾ ਸੀ, ਜੋ ਬਲਵਲੇ ਸਨ, ਸਤਿਗੁਰੂ ਜੀ ਉਹਨਾਂ ਨੂੰ ਪੂਰੀਆਂ ਕਰਨ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੇ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਕਰੇਗਾ। ਪਿਆਰ ਸਹਿਤ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਦਾ ਵੱਡਾ ਨਾਮ, ਵੱਡੀ ਵਡਿਆਈ ਜਾ ਸੱਚ ਨਿਆਂ, ਵੱਡੀ ਵਡਿਆਈ ਜਾ ਨਿਚਲ ਥਾਂ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁੱਝੈ ਸਭ ਭਾਵੋ, ਵੱਡੀ ਵਡਿਆਈ ਜਾ ਪੁੱਛਣ ਦਾਤ, ਵੱਡੀ ਵਡਿਆਈ ਜਾ ਆਪੇ ਆਪ।

ਮਨ ਵੀ ਗੁੱਤਾ ਕਿਉਂ ਜਾਗੈ ਗੁਰਬਿੰਦ ਸੂਤਾ। ਪਗੋ ਪੇਤਾਣਾ ਆਪਣਾ ਕਿਆ ਕਮਾਣਾ, ਲਮਲ ਖਾਈ ਸਰਛਾਈ ਪਾਈ, ਮੂਰਖ ਅੰਧੈ ਪਿਤ ਗਵਾਈ, ਮਿਲਣਾ ਵੈ ਕਿਸਤਾਏ ਨਾ ਪਾਈ, ਰਹਿ ਬਿਬਾਣੀ ਮਣੀ ਮਸਾਣੀ, ਅੰਦਰਾਂ ਜਾਣੇ ਫਿਰ ਪਸਤਾਣੀ। ਸਤਗੁਰ ਭੇਟੇ ਸੋ ਸੁਖ ਪੈ ਹਰ ਕਾ ਨਾਮ ਵਸਾਏ, ਨਾਨਕ ਨਰਕ ਰੇ ਸੁਪਾਏ।

0: ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਾਰੇ ਦਾ ਸੱਚਾ ਹੋਏ ਕੂੜ ਕੀ ਮਲ ਉਤਰੈ।

ਸਸਤਾ ਜਾਣੇ ਜੀ ਕੀ ਕਿਛ ਪੁੰਨਦਾਨ ਕਰੇ। ਸਸਤਾ ਪ੍ਰਜਾਣੀ ਜਾ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸਚ ਸਭ ਨਾ ਹੋਏ ਦਾਰੂ ਕਾਟ ਕਢੇ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ।

ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਐ ਸਰਮ ਪਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨਾ ਕੋਈ।

ਵਾਰੀ ਹੈ ਜਿਹਾ ਘਾਲੇ ਕਰਨਾ ਦੇਵੇ ਹੋ ਨਾ ਉਪਚਾਰੀ ਹੈ ਐਸੀ ਕਲਾ ਨਾ ਖੇਡੀ ਜਿੱਦਰ ਕੇ ਗਿਆ ਹਾਰੀ ਹੈ ਫੜਿਆ ਥੰਮਿਆ ਵਿਚਾਰ ਕਹਿ ਵਿਚਾਰੀ ਹੈ ਮੂੰਹ ਚਲੈ ਸੋ ਕੇ ਮਾਰੀਏ ਮੂੰਹ ਚਲੈ ਸੋ ਕੇ ਮਾਰੀਏ।

0: ਮਤ ਪਿੱਟੈ ਵੇ ਮਤ ਪਿੱਟੈ ਇਹੋ ਨਾ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੈਨ ਮਨ ਜੂਠੈ ਚੁਲੀ ਪਰੈਨ ਕਹੋ ਨਾਨਕ ਸਤਿਆਈਐ ਸੁਚ ਹੋਵੈ ਤਾਂ ਸੱਚ ਪਾਈਐ
1: ਹੁਣ ਜਤਿੰਦਰ ਸਭ ਤੋਂ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜੀ ਆਈ ਆਪੇ ਹੀ ਕਰਮ ਕਰਾਇੰਦਾ ਬੁੜਾ ਬੁੜਾ ਉਡਮੇਦ ਨਹੀਂ।

ਵਿਆ ਲੱਗਾ ਪੰਡਸ ਨੂੰ ਕੋਠੀ ਜਾਈ ਸੱਟਿਆ ਕਿਸੇ ਉਹ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਫੁਰਮਾਨ ਦੀ ਕਥਾ ਵਿਚਾਰ ਦਾ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ ਦਿਲ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਵਾਹਿਗੁਰੂ ਸਾਹਿਬ ਜੀ ਭਾਵ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵ ਚਰਨੀ ਮੁਖ ਸੁਹਾਵਾ ਜਾਂ ਜਸ ਗਾਵੈ ਜੀਉ ਪਿਆ ਤਉ ਸ਼ਰਨੀ ਤੁਮਰੇ ਸਰਨ ਤੁਮਾਰੀ ਅਸ ਤੁਮਹੀ ਸੱਜਣ ਸੋਹਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਬੈਰਾੜੀ ਮਹੱਲਾ ਚੌਥਾ।

0: तारे आपे चगर चुकावे, हरे आपे पंच तत् बिस्थारा विच तातु पंच आप पावे। जन नानक सतगुर मिले आपे, हरे आपे चगर चुकावे। वाहेगुरु जी का खालसा, वाहेगुरु जी की फतेह। परम सम्मान सत्कार योग साध संगत जी, आप जी वडभागी हो। हर रोज दी तरह अमृत वेले तो शाहे शहनशाह शब्द गुरु तन तन साहेब श्री गुरु ग्रंथ साहेब महाराज दी पाक पवित्र हजूरी विच हाजरियां परदियां, पंथ प्रसिद्ध गुरु के कीर्तनिये हजूरी रागी जथे पासों आप जी ने श्री आसा दीवार दा संपूर्ण शब्द कीर्तन सरवण कीता। उपरंत अज अमृत वेले तख्त ते प्रकाशमान होन वक्त गुरुदेव ने जो हुक्म दी बख्शीश कीती है, ए पाक वचन राग बैराड़ी विच धन गुरु रामदास सचे पातशाह दे उच्चारण कीते गुरु ग्रंथ साहिब जी दे मुबारक अंग 719 अते 20 ते बचन दर्ज हन। आओ गुरु के प्यारेओ, इना पावन पवित्र बचना दी कुछ समय लई मिलके विचारिए। धन गुरु रामदास सचे पातशाह हुक्म दा पहला बचन कर दे, हर जन राम नाम गुण गावे। हर तो पावे परमात्मा परमेश्वर रब। जन दा इथे अर्थ है जी भगत, रब दी भगती करन वाला भगत हर जन। राम नाम, ए राम लकब लफज जिड़े परमेश्वर लई है, परमेश्वर दा नाम। गुण गावे, गुण तो इत्थे मुराद है कि परमात्मा दी सिफत सला करदे, रब दी भगती करदे, रब दा भगत। क्योंकि भगती कारण ही नाम भगत पैंदा। असल विच भगत ही उह है जिहदे पास रब दी इबादत है, बंदगी है, भगती है। भगती कोई संसारी नाम नहीं है। भगत भगत दरअसल उही हो सकता है जो भगवती भगवंत भगत का रंग, जेड़ा रब दी प्रेम भगती दे रंग विच रंगिया होवे, उही भगत हो सकता। इत्थे गुरु रामदास उसे भगत दा जिक्र कर दे के रब दा भगत। रब दे भगत ने जेड़े रब दी भगती कर दे, उदी सिफ सला कर दे। आम देखण विच आउंदा जो रब दी भगती कर दे संसारी, कई मेरे वर्गे अहमक घट बुद्धि मत वाले लोक रब दी भगती करन वाले रब दे भगत दी निंदा कर दे, बुरा भला उना ले आख दे ने। ते सतगुरु समझाउंदे भाई, जे कोई रब दे भगत दी निंदा करे, जे कोई निंद करे हर जन की अपना गुण ना गवावे। रब दी भगती करन वाले भगत दी कोई संसारी अहमक बंदा निंदा करे ते निंदा सुन के भगत विच गुण है। धन गुरु रामदास महाराज कृपा कर दे भगत विच परमेश्वर ने यह हुनर कला गुण बख्शिया के संसारी बंदे कोलों निंदा सुन के वो रब दी भगती वाला सुभाव जेड़ा ना अपना सुभाव नहीं बदलता। वो करते दी सिफत करते दे गुण रब दी भगती करी जांदा है, वो इस गल ते गिला नहीं करदा कि मैं भगती करदा लोक मेरी निंदा कर दे। बल्कि बाबा कबीर जी भी भगत होए ने ते 15 भगतां दी जो बाणी गुरु ग्रंथ साहिब विच दर्ज है, शरोमणी भगत ने बाबा कबीर जी, सब तो ज्यादा बाणी गुरु ग्रंथ साहिब विच बाबा कबीर जी दी है। 15 भगतां विचों सब तो ज्यादा बाणी बाबा कबीर जी दी दर्ज है। कबीर जी भी ए फलसफा बयान कर दे, लोक बाबा कबीर जी नूं बहुत निंददे सन ते निंदा करन वाले भी पढ़े लिखे दाने विपर ब्राह्मण पंडित सन ते बाबा जी दे सामने जद विचार आई ते बाबा जी कहिंदे मैनूं कोई चिंता नहीं है, बल्कि उन्हां ने तां इह बचन उचारण भी कीता लिखिया भी जो गुरु ग्रंथ साहिब विच दर्ज है। सारे लोगां नूं संसार नूं कहन लगे करो मेरी निंदा जिन्नी करनी करो, ते निंदा करन वालियां दे लई कोई बुरा लकब लफज इस्ते मौल नहीं कीता। कहन लगे निंदो निंदो मोको लोग निंदो, सब निंदो मिलके मैनू ते निंदक बाबा जी कहिंदे बड़ा प्यारा लगदा है। निंदा जन को खरी प्यारी, खरी लगदी है प्यारी लगदी है। निंदा बाप निंदा महतारी, संसारी प्रीतां दे विचों प्रीत जेड़ी है ना हर बच्चे दी मां नाल प्रीत है, महतारी मां नूं कहिंदे। बाबा कबीर जी कहिंदे मैनूं ते निंदक अपनी मां नालों भी प्यारा लगदा, बाप नालों भी प्यारा लगदा। इसलिए गुरु रामदास महाराज वचन करदे जिहड़ा रब दा भगत है ना ओ संसारी लोकां पासों अपनी निंदा सुन के भगती करन वाला सुभा नहीं बदलता, वो भगती करी जांदा। बाबा कबीर जी ने तो डंके की चोट ते ही कह देता कि करो जिनी कर मेरी करो, निंदा बाप निंदा मतारी। इथों तक ये पूरा शब्द उच्चारण करके बाबा जी कहते ने जन कबीर को निंदा सार, निंदक डूबा हम उतरे पार। निंदा करन वाला बंदा कदे तर नहीं सकदा, मुक्त नहीं हो सकदा। गुरुदेव समझाउंदे यही कारण है कि हर रब दा जिहड़ा सेवक जन भगत है वह दुनिया दियां निंदा दियां गल्लां सुन के भी अपजस सुन के भी घबराउंदे नहीं ते अपना सुभाव भी भगती वाला तब्दील नहीं करदे बदलदे नहीं हन। ऐसी शब्द दा केंद्री मरकजी भाव ठहराओ तो अगे गुरु रामदास बचन कर दे उदा एक कारण है कि रब दे भगत निंदा अपनी हुंदी सुन के भी सुभाव भगती वाला क्यों नहीं बदलते, कारण की है। उन्हां नूं इह भरोसा विश्वास यकीन है ਕਿ ਜੋ ਕਿਛ ਕਰੇ ਸੋ ਆਪੇ ਸੋ ਆਵੇਂ। ਦੁਨੀਆਂ ਤੇ ਜੋ ਕੁਝ ਵੀ ਹੋ ਰਿਹਾ ਪਰਮਾਤਮਾ ਸੁਆਮੀ ਮਾਲਕ ਪ੍ਰਭੂ ਆਪ ਖੁਦ ਹੀ ਕਰੇ, ਉਹੀ ਕਰਦਾ। ਤੇ ਜੇ ਉਹਨੂੰ ਚੰਗਾ ਲੱਗਦਾ ਉਹ ਮੇਰੀ ਨਿੰਦਾ ਕਰਵਾ ਰਿਹਾ ਤੇ ਮੈਨੂੰ ਵੀ ਇਹ ਗੱਲ ਚੰਗੀ ਲੱਗਦੀ, ਮੰਦੀ ਨਹੀਂ ਲੱਗਦੀ, ਕਿਉਂਕਿ ਮੇਰੇ ਸੁਆਮੀ ਨੂੰ ਚੰਗਾ ਲੱਗਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾਹੌਰ ਦੀ ਧਰਤੀ ਤੇ ਅਣਮਨੁੱਖੀ ਤਸੀਹੇ ਦਿੱਤੇ, ਅਣਮਨੁੱਖੀ ਤੱਤੇ ਤਵੇ ਤੇ ਬਿਠਾਉਣਾ, ਉਪਰੋਂ ਤੱਤਾ ਰੇਤਾ ਪਾਉਣਾ, ਉਬਲਦੇ ਪਾਣੀ ਦੀ ਦੇਗ ਵਿੱਚ ਉਬਾਲਣਾ ਤੇ ਸ਼ਾਹੀ ਮੀਆਂ ਮੀਰ ਜੀ ਗਿਲਾ ਕਰਨ ਲਈ ਪਹੁੰਚਦੇ ਨੇ, ਕਹਿ ਰਹੇ ਨੇ ਕਿ ਗੁਰੂ ਸਾਹਿਬ ਇਹ ਦੁਸ਼ਟ ਲੋਕਾਂ ਨੇ ਤੁਸਾਂ ਨੂੰ ਬਹੁਤ ਕਸ਼ਟ ਦਿੱਤੇ ਨੇ। ਸਤਿਗੁਰਾਂ ਨੇ ਉਸ ਵਕਤ ਵੀ ਇਹੀ ਗੁਰਬਾਣੀ ਉਚਾਰਨ ਕੀਤੀ ਕਿ ਤੇਰਾ ਕੀਆ ਮੀਠਾ ਲਾ। ਹੁਣ ਤੇਰਾ ਲਫ਼ਜ਼ ਜਿਹੜਾ ਨਾ ਤੇ ਚੰਦੂ ਲਈ ਨਾ ਜਹਾਂਗੀਰ ਲਈ, ਰੱਬ ਨੂੰ ਕਹਿ ਰਹੇ ਨੇ ਰੱਬਾ ਜੋ ਤੂੰ ਮੇਰੇ ਨਾਲ ਕਰ ਰਿਹਾ ਤੇਰਾ ਕੀਤਾ ਮੈਨੂੰ ਮਿੱਠਾ ਚੰਗਾ ਪਿਆਰਾ ਲੱਗ ਰਿਹਾ। ਕਿਉਂਕਿ ਰੱਬ ਦੇ ਬੰਦਿਆਂ ਨੂੰ ਇਹ ਯਕੀਨ ਹੁੰਦਾ ਕਿ ਜੋ ਕਿਛ ਕਰੇ ਸੋ ਆਪੇ ਸੁਆ। ਜੋ ਹੁੰਦਾ ਪਿਆ ਦੁਨੀਆਂ ਤੇ ਸਭ ਕੁਛ ਉਹਦੀ ਰਜ਼ਾ ਵਿੱਚ, ਬਲਕਿ ਉਹ ਆਪ ਹੀ ਕਰੇ। ਉਹਦਾ ਇਕਾਰ ਕਰਨ ਦਾ ਸਲੀਕਾ ਢੰਗ ਜਿਹੜਾ ਨਾ ਗੁਰਬਾਣੀ ਅੰਦਰ ਗੁਰੂ ਸਾਹਿਬਾਂ ਨੇ ਇਦਾਂ ਦੱਸਿਆ, ਜੋ ਹਰ ਲੋੜੇ ਜੋ ਰੱਬ ਲੋੜਦਾ ਚਾਹੁੰਦਾ ਸੋ ਕਰੇ, ਜੋ ਵੀ ਉਹ ਚਾਹੁੰਦਾ ਉਹੀ ਕੰਮ ਕਰਦਾ, ਉਹਦਾ ਹੀ ਕੀਤਾ ਸਭ ਕੁਝ ਹੋ ਰਿਹਾ। ਜੋ ਹਰ ਲੋੜੇ ਸੋ ਕਰੇ, ਤੇ ਜਦੋਂ ਕੁਛ ਆਪ ਕਰਨ ਦਾ ਆਹਰ ਨਾ ਹੋਵੇ ਤੇ ਮਾਲਕ ਦੁਨੀਆਂ ਕੋਲੋਂ ਵੀ ਉਹੀ ਕਰਵਾਉਂਦਾ ਜੋ ਉਹ ਆਪ ਚਾਹੁੰਦਾ, ਤੇ ਦੁਨੀਆਂ ਵੀ ਉਹੀ ਕਰਦੀ ਹੈ ਜੋ ਮੇਰੇ ਮਾਲਕ ਦੀ ਲੋੜ ਹੈ, ਗਰਜ਼ ਹੈ, ਜੋ ਕਰਨਾ ਚਾਹੁੰਦਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੀ ਵੀ ਉਹ ਕੁਝ ਕਰਦੇ ਜੋ ਕੁਝ ਜੀਵਾਂ ਪਾਸੋਂ ਉਹ ਕਰਾਉਣਾ ਚਾਹੁੰਦਾ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਵਚਨ ਕਰਦੇ ਨੇ ਕਿ ਰੱਬ ਦੀ ਬੰਦਗੀ ਇਬਾਦਤ ਕਰਨ ਵਾਲਾ, ਰੱਬੀ ਗੁਣ ਗਾਉਣ ਵਾਲਾ, ਰੱਬ ਦਾ ਜਿਹੜਾ ਭਗਤ ਹੈ ਨਾ, ਉਹਨੂੰ ਇੱਕ ਅਟਲ ਸੱਚਾਈ ਦਾ ਪਤਾ ਹੈ। ਇਸ ਲਈ ਉਹ ਨਿੰਦਕ ਦੀ ਨਿੰਦਾ ਸੁਣ ਕੇ ਘਬਰਾਉਂਦੇ ਨਹੀਂ। ਰੱਬ ਦੇ ਬੰਦੇ ਜੋ ਕਿਛ ਕਰੇ ਸੋ ਆਪੇ ਸੁਆਮੀ, ਜੋ ਕੁਝ ਕਰ ਰਿਹਾ ਮੇਰਾ ਮਾਲਕ ਆਪ ਖੁਦ ਕਰੇ, ਹਰੇ ਆਪੇ ਕਾਰ ਕਮਾਵੇ, ਉਹ ਆਪ ਹੀ ਸਾਰੇ ਕੰਮ ਕਾਰ ਕਰੇ, ਸਭ ਕੁਝ ਉਹ ਆਪ ਹੀ ਕਰਵਾ ਵੀ ਰਿਹਾ ਤੇ ਕਰ ਵੀ ਰਿਹਾ। ਹਰੇ ਆਪੇ ਹੀ ਮਤ ਦੇਵੇ ਸੁਆਮੀ। ਚਾਰ ਅੱਖਰ ਦੁਨੀਆਂ ਦੇ ਪੜ੍ਹ ਕੇ ਕੋਈ ਮਤਵੰਤਾ ਨਹੀਂ ਬਣ ਜਾਂਦਾ। ਮਤ ਭੁਲੇਖਾ ਹੋਵੇ ਇਨਸਾਨ ਨੂੰ ਕਿ ਚਾਰ ਕਿਤਾਬਾਂ ਦਾ ਅਧਿਐਨ ਕਰ ਲਿਆ ਜਾਂ ਚਾਰ ਅੱਖਰ ਪੜ੍ਹ ਲਏ ਤੇ ਸ਼ਾਇਦ ਮੈਂ ਮਤਵੰਤਾ, ਮਤ ਵਾਲਾ, ਸਿਆਣਾ, ਦਾਨਾ, ਦਾਨਸ਼ਵਰ ਬਣ ਗਿਆ। ਸਿਰਫ ਕਹਿੰਦੇ ਨਹੀਂ, ਸੁਣ, ਰੱਬ ਦੀ ਇਬਾਦਤ ਬੰਦਗੀ ਕਰਨ ਵਾਲੇ ਨੂੰ ਵਿਸ਼ਵਾਸ ਹੈ ਕਿ ਜਿਹੜੀ ਮਤ ਹੈ ਨਾ ਮਨੁੱਖ ਦੇ ਕੋਲ, ਇਹ ਮਤ ਦੀ ਦਾਤ ਜਿਹੜੀ ਇਹ ਪਰਮਾਤਮਾ ਦਿੰਦਾ। ਇਹੀ ਕਾਰਨ ਹੈ ਕਿ ਦੁਨੀਆਂ ਨੇ ਤੇ ਸਮਝ ਲਿਆ ਕਿ ਚਾਰ ਅੱਖਰ ਪੜ੍ਹ ਕੇ ਮਤ ਆਉਂਦੀ ਹੈ, ਪਰ ਜਿਵੇਂ ਜਿਵੇਂ ਗੁਰਬਾਣੀ ਦਾ ਫਲਸਫਾ ਪੜ੍ਹੀਏ ਪਿਆਰਿਓ, ਇੱਕ ਵੀ ਸਤਿਗੁਰਾਂ ਨੇ ਇਹ ਬਚਨ ਨਹੀਂ ਕੀਤਾ ਕਿ ਜਿਹਨੇ ਵਿਦਿਆ ਤਲੀਮ ਹਾਸਲ ਨਹੀਂ ਕੀਤੀ ਉਹ ਮੂਰਖ ਹੈ। ਜਿਹਨੇ ਵਿਦਿਆ ਤਲੀਮ ਹਾਸਲ ਨਹੀਂ ਕੀਤੀ ਐਸਾ ਬੰਦਾ ਅਹਿਮਕ ਜਾਂ ਮੂਰਖ ਹੈ। ਬਲਕਿ ਅਨੰਤ ਬਚਨ ਇਹ ਉਚਾਰਨ ਕੀਤੇ ਕਿ ਪੜਿਆ ਮੂਰਖ ਆਖੀਐ। ਦੁਨਿਆਵੀ ਅੱਖਰ ਪੜ੍ਹਨ ਤੋਂ ਬਾਅਦ ਵੀ ਜੇ ਬੰਦਾ ਪੜ੍ਹ ਕੇ ਵੀ ਤਾਲੀਮ ਹਾਸਲ ਕਰਕੇ ਵੀ ਲੱਭ ਲੋਭ ਤੇ ਅਹੰਕਾਰ ਦਾ ਹੀ ਮਾਰਿਆ ਹੋਇਆ ਤੇ ਬੰਦਾ ਮੂਰਖ ਹੈ, ਮੂਰਖ। ਫਿਰ ਸਤਿਗੁਰੂ ਅੱਜ ਸਮਝਾਉਂਦੇ ਕਿ ਉਹ ਪਰਮਾਤਮਾ ਆਪ ਆਪਣੇ ਭਗਤਾਂ ਦੇ ਅੰਦਰ ਜੀਵਾਂ ਦੇ ਅੰਦਰ ਬੈਠਾ ਮਤ ਦਿੰਦਾ ਤੇ ਜੋ ਵੀ ਅਸੀਂ ਬੋਲਦੇ ਹਾਂ ਜਿੰਨੀ ਵਾਹਿਗੁਰੂ ਨੇ ਸਮਝ ਸੋਝੀ ਸੂਝ ਬਖਸ਼ੀ ਉਹਦੇ ਮੁਤਾਬਕ ਹੀ ਅਸੀਂ ਬੋਲਦੇ ਕੁਝ ਕਹਿੰਦੇ ਹਾਂ ਤੇ ਜਿੰਨੀ ਮਤ ਹੋਏਗੀ ਬੋਲ ਓਨਾ ਹੀ ਕਹਿ ਸਕਾਂਗੇ। ਮਤ ਤੋਂ ਬਾਹਰਾ ਕੋਈ ਵੀ ਕੁਛ ਵੀ ਨਹੀਂ ਕਹਿ ਸਕਦਾ ਤੇ ਜਿੰਨੀ ਮੇਰਾ ਮਾਲਕ ਸੋਝੀ ਬਖਸ਼ਦਾ ਹੈ ਹਰ ਰੱਬ ਆਪੇ ਆਪ ਹੀ ਖੁਦ ਜੀਵਾਂ ਨੂੰ ਮਤ ਦਿੰਦਾ ਤੇ ਜੇ ਐਸੀ ਮਤ ਦਿੱਤੀ ਸੰਸਾਰੀ ਮਨੁੱਖ ਨੂੰ ਭਗਤ ਜਾਣਦਾ ਕਿ ਇਹਨੂੰ ਨਿੰਦਾ ਕਰਨ ਦਾ ਇਹ ਜਿਹੜਾ ਰੋਗ ਹੈ ਪਰਮਾਤਮਾ ਨੇ ਆਪ ਖੁਦ ਲਾਇਆ ਇਸ ਗੱਲ ਤੇ ਉਹ ਤਰਸ ਤੇ ਕਰਦੇ ਨੇ ਉਹ ਕਦੇ ਵੀ ਕੋਈ ਗਿਲੇ ਗੁਜ਼ਾਰੀ ਨਹੀਂ ਕਰਦੇ, ਪਰਵਾਹ ਨਹੀਂ ਕਰਦੇ ਨੇ ਦਿਆ, ਬਲਕਿ ਡੰਕ ਦੀ ਚੋਟ ਤੇ ਖੁਦ ਕਹਿੰਦੇ ਕਰੋ ਜਿਹਨੇ ਕਰਨੀ ਸਾਰੇ ਲੋਕ ਹੀ ਮੇਰੀ ਨਿੰਦਿਆ ਕਰੋ, ਕਿਉਂਕਿ ਉਹਨਾਂ ਨੂੰ ਇਹ ਆਤਮ ਬੋਧ ਪ੍ਰਾਪਤ ਹੈ ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ, ਬੋਲਦਾ ਵੀ ਹੈ ਤੇ ਬੁਲਾਉਂਦਾ ਵੀ ਹੈ, ਅੰਦਰ ਬੈਠਾ ਉਹ ਬੋਲ ਵੀ ਰਿਹਾ ਤੇ ਸਾਨੂੰ ਪ੍ਰੇਰ ਕੇ ਬੁਲਾ ਵੀ ਰਿਹਾ। ਹਮੇਸ਼ਾ ਯਾਦ ਰੱਖਣਾ ਅਸੀਂ ਉਹੀ ਬੋਲਦੇ ਹਾਂ ਜੋ ਸਾਡੇ ਕੋਲੋਂ ਨਿਰੰਕਾਰ ਬੁਲਾਉਂਦਾ ਹੈ। ਪਰ ਇਹ ਸਮਝ ਇਹ ਸੂਝ ਰੱਬ ਦੀ ਇਬਾਦਤ ਕਰਨ ਵਾਲੇ ਰੱਬ ਦੇ ਪਿਆਰਿਆਂ ਦੀ ਸਮਝ ਵਿੱਚ ਆ ਗਈ, ਸਾਡੀ ਸਮਝ ਨਹੀਂ ਆਈ ਅਜੇ। ਹਰ ਆਪੇ ਪੰਚ ਤਤ ਬਿਸਥਾਰਾ, ਵਾਹਿਗੁਰੂ ਨੇ ਆਪ ਖੁਦ ਪੰਜ ਤੱਤ ਲੈ ਕੇ ਆ ਸਾਰਾ ਸੰਸਾਰ ਦਾ ਕੁਦਰਤ ਦਾ ਆ ਜਿੰਨਾ ਵੀ ਅਸੀਂ ਮੰਜ਼ਰ ਦੇਖ ਰਹੇ ਹਾਂ ਸਾਰਾ ਪਸਾਰਾ ਉਹਨੇ ਪਸਾਰਿਆ, ਇਹ ਖਿਲਾਰਾ ਉਹਨੇ ਖਿਲਾਰਿਆ, ਕਿਉਂਕਿ ਲਫ਼ਜ਼ ਹੈ ਵਿਸਥਾਰਾ। ਇਹ ਸਾਰਾ ਵਿਸਥਾਰ ਕਿੱਥੋਂ ਕੀਤਾ? ਪਰਮਾਤਮਾ ਨੇ ਪੰਜ ਤੱਤਾਂ ਤੋਂ ਕੀਤਾ। ਹਰ ਆਪੇ ਪੰਜ ਤੱਤ ਵਿਸਥਾਰਾ, ਤੇ ਜੇ ਪੰਜ ਤੱਤ ਨੇ ਜਿਨ੍ਹਾਂ ਦਾ ਇਹ ਸਰੀਰ ਬਣਿਆ, ਪੰਜ ਤੱਤ ਕੋ ਤਨ ਰਚਿਓ, ਵਿਦਾਤੇ ਨੇ ਪੰਜਾਂ ਤੱਤਾਂ ਤੋਂ ਹੀ ਇਸ ਤਨ ਦੀ, ਇਕੱਲੇ ਸਰੀਰ ਮਨੁੱਖ ਦੀ ਨਹੀਂ ਜਿੰਨੀ ਦੁਨੀਆਂ ਦੇ ਸਰੀਰ ਨੇ ਸਾਰੇ ਬ੍ਰਹਿਮੰਡ ਦੇ ਵਿੱਚ ਗੁਰੂ ਪਿਆਰਿਓ ਸਭਨਾ ਨੂੰ ਪੰਜਾਂ ਤੱਤਾਂ ਤੋਂ ਹੀ ਵਿਦਾਤੇ ਨੇ ਬਣਾਇਆ। ਇਹ ਖਲਾਰਾ ਪਸਾਰਾ ਉਹਦਾ ਪੰਜਾਂ ਤੱਤਾਂ ਦਾ। ਅਜੀਬੋ ਗਰੀਬ ਕਰਤੇ ਨੇ ਇੱਕ ਖੇਡ ਪੰਜਾਂ ਤੱਤਾਂ ਨਾਲ, ਇਹ ਵੀ ਖੇਡੀ ਹੈ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ। ਉਹ ਖੇਡ ਕੀ ਹੈ ਜੀ? ਵਿੱਚ ਧਾਤੂ ਪੰਚ ਆਪ ਪਾਵੈ। ਹੁਣ ਬੰਦਾ ਕੰਮ ਹੀ ਆਪ ਨਹੀਂ ਬਣਿਆ, ਗੁਰਬਾਣੀ ਨੂੰ ਬੜੇ ਪਿਆਰ ਨਾਲ ਸਮਝਣਾ ਤੇ ਸਮਝਾਉਣ ਦੀ ਅੱਜ ਜ਼ਰੂਰਤ ਹੈ। ਗੁਰਬਾਣੀ ਸਿੱਧ ਕਰੀ ਹੈ ਕਿ ਜੇ ਪੰਜ ਤੱਤੀ ਇਹ ਸਰੀਰ ਹੈ ਤੇ ਇਹਦੇ ਵਿੱਚ ਜਿਹੜੇ ਵਿਕਾਰ ਨੇ ਉਹ ਮਨੁੱਖ ਨੇ ਨਹੀਂ ਲਿਆਂਦੇ, ਕਿ ਇਹਦੇ ਵਿੱਚ ਵਿਕਾਰ ਮਨੁੱਖ ਲੈ ਕੇ ਆਇਆ। ਕਾਮ ਹੈ, ਕ੍ਰੋਧ ਹੈ, ਅਹੰਕਾਰ ਹੈ, ਲੋਭ ਹੈ, ਮੋਹ ਹੈ, ਇਹ ਕੀ ਮਨੁੱਖ ਨੇ ਪੈਦਾ ਕੀਤੇ ਨੇ? ਨਹੀਂ ਨਹੀਂ ਨਹੀਂ, ਗੁਰੂ ਰਾਮਦਾਸ ਮਹਾਰਾਜ ਕਿੰਨੇ ਉੱਚ ਪਾਏ ਦੇ ਬਚਨ ਲਾਉਂਦੇ ਨੇ ਕਿ ਮਾਲਕ ਨੇ ਜਿੱਥੇ ਪੰਜਾਂ ਤੱਤਾਂ ਤੋਂ ਸਾਰਾ ਸੰਸਾਰ ਦਾ ਪਸਾਰਾ ਪਸਾਰਿਆ, ਉੱਥੇ ਵਿੱਚ ਧਾਤੂ ਜਿਹੜੇ ਵਿਸ਼ੇ ਨੇ ਇਹ ਵੀ ਪੰਜ ਉਹਨੇ ਆਪ ਹੀ ਪਾਏ ਨੇ, ਆਪ ਹੀ ਰੱਖੇ ਹੋਏ। ਇਹਨੂੰ ਸਪਸ਼ਟ ਕਰਨ ਲਈ ਕਈ ਵਾਰੀ ਮਨ ਨਹੀਂ ਮੰਨਦਾ, ਸੁਣ ਲੈਂਦੇ ਆ, ਮਨ ਨਹੀਂ ਮੰਨਦਾ ਕਿ ਇਹ ਕਿਵੇਂ ਹੋ ਸਕਦਾ। ਕਾਮੀ ਬੰਦੇ ਨੂੰ ਇਹ ਕਾਮ ਜਿਹੜਾ ਰੱਬ ਨੇ ਦਿੱਤਾ, ਕਰੋਧੀ ਉਹਨੇ ਬਣਾਇਆ, ਇਹਦਾ ਤੇ ਤਿਆਗ ਕਰਨ ਲਈ ਬਾਣੀ ਕਹਿ ਰਹੀ। ਨਹੀਂ ਸੁਣੋ ਪਿਆਰੇ, ਉਹ ਅਸਲ ਵਿੱਚ ਜਦੋਂ ਅਸੀਂ ਇਸ ਦੁਨੀਆਂ ਤੇ ਸਰੀਰ ਲੈ ਕੇ ਰੱਬ ਦੇ ਭੇਜੇ ਆਉਂਦੇ ਹਾਂ ਨਾ, ਉਹਨੇ ਜੀਵਾਂ ਦੇ ਵਿੱਚ ਇਹ ਵਿਕਾਰ ਵੀ ਵੰਡ ਦਿੱਤੇ, ਵੰਡੇ ਨੇ ਵਿਕਾਰ। ਕਿਵੇਂ? ਮਾਲਕ ਨੇ ਸਭ ਜੀਵਾਂ ਨੂੰ ਕੁਝ ਨਾ ਕੁਝ ਦਿੱਤਾ, ਜਿਵੇਂ ਕਾਮ ਰੋਗ ਮੈਗਲ ਬਸ, ਮੈਗਲ ਹਾਥੀ ਨੂੰ ਕਹਿੰਦੇ ਜੀ, ਕੁੰਚਰ ਨੂੰ ਕਾਮੀ ਬਣਾਇਆ ਰੱਬ ਨੇ, ਬਹੁਤ ਕਾਮੀ ਹੈ ਕੁੰਚਰ ਹਾਥੀ। ਕਾਮ ਹੇਤ ਕੁੰਚਰ ਲੈ ਫਾਕਿਓ, ਉਹ ਪਰਵਸ ਭਇਓ ਵਿਚਾਰਾ। ਕਾਮ ਦਾ ਰੋਗ ਜਿਹੜਾ ਰੱਬ ਨੇ ਮੈਗਲ ਹਾਥੀ ਨੂੰ ਲਾਇਆ, ਕਾਮ ਰੋਗ ਮੈਗਲ ਬਸ ਕੀਨਾ। ਇਹ ਹੋਰ ਬਹੁਤਾ ਵਿਸਥਾਰ ਜੋ ਉਹਨਾਂ ਦਾ ਨਾ ਕਰਾਂ, ਨਾਲ ਮਨੁੱਖ ਦਾ ਵੀ ਜ਼ਿਕਰ ਕਰਾਂ। ਸਹਿਬ ਸਮਝਾਉਂਦੇ ਜਿਵੇਂ ਕਾਮ ਦਾ ਰੋਗ ਲਾ ਦਿੱਤਾ ਹਾਥੀ ਨੂੰ, ਤੇ ਮਨੁੱਖ ਨੂੰ ਪ੍ਰਮੁੱਖ ਵਿਸ਼ਾ ਕਿਹੜਾ ਲਾ ਦਿੱਤਾ? ਹਉ ਮੈਂ ਰੋਗ ਮਨੁੱਖ ਕੋ ਦੀਨਾ, ਹਉ ਮੈਂ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਕੀਨਾ। ਮੈਗਲ ਨੂੰ ਉਹਨੇ ਹਾਥੀ ਨੂੰ ਤੇ ਬਣਾ ਦਿੱਤਾ ਕਾਮੀ, ਪਰ ਮਨੁੱਖ ਨੂੰ ਹੰਕਾਰ ਦੇ ਦੇ। ਹੰਕਾਰ ਇੱਕ ਇਹੋ ਜਿਹਾ ਵਿਸ਼ਾ ਪਿਆਰਿਓ, ਜੇ ਵਿੱਚ ਇੱਕ ਕੌਡੀ ਵੀ ਨਾ ਹੋਵੇ ਤਾਂ ਵੀ ਬੰਦੇ ਦੇ ਹੰਕਾਰ ਦੀ ਸੀਮਾ ਤੁਸੀਂ ਮਾਪ ਨਹੀਂ ਸਕਦੇ। ਦੁਨੀਆ ਇਹੀ ਕਹਿੰਦੀ ਹੈ ਧਨ ਤੇ ਸੰਪਤੀ ਦੇ ਆਇਆ ਹੰਕਾਰ ਆਉਂਦਾ, ਜਿਹਦੇ ਕੋਲ ਸੰਪਤੀ ਕੋਈ ਨਹੀਂ, ਰਹਿਣ ਲਈ ਘਰ ਨਹੀਂ, ਉਦੋਂ ਵੀ ਕਦੇ ਛੇੜ ਕੇ ਦੇਖੋ ਕਿੰਨਾ ਹੰਕਾਰੀ ਹੈ। ਕਿਉਂਕਿ ਮਾਲਕ ਨੇ ਇਹ ਸੁਭਾਵਕ ਸੁੱਤੇ ਸੁੱਧ ਦਿੱਤਾ ਇਹਨੂੰ, ਰੱਬ ਦੀ ਦੇਣ। ਧਿਆਨ ਨਾਲ ਪੰਕਤੀ ਸਰਵਨ ਕਰੀਏ ਔਰ ਸਮਾਪਤੀ ਵੱਲ ਚਲੀਏ। ਹਰੇ ਆਪੇ ਪੰਚ ਤੱਤ ਵਿਸਥਾਰਾ, ਪੰਜਾਂ ਤੱਤਾਂ ਤੋਂ ਵਿਸਥਾਰ ਕੀਤਾ ਕਰਤੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਵਿੱਚ ਪੰਜ ਧਾਤੂ ਵੀ ਉਹਨੇ ਹੀ ਪਾਏ ਤੇ ਇਸ ਵਕਤ ਧਿਆਨ ਨਾਲ ਦੇਖੋ, ਜੀਵਨ ਜ਼ਿੰਦਗੀ ਇੱਕ ਸੰਗਰਾਮ ਹੈ, ਯੁੱਧ ਹੈ। ਇਹ ਯੁੱਧ ਕੋਈ ਹੋਰ ਨਹੀਂ ਹੈ, ਸ਼ਸਤਰਾਂ ਦਾ ਨਹੀਂ ਹੈ, ਅਸਤਰਾਂ ਦਾ ਨਹੀਂ ਹੈ, ਇਹ ਕੋਈ ਤਲਵਾਰਾਂ ਤੀਰਾਂ ਦਾ ਯੁੱਧ ਨਹੀਂ ਹੈ। ਇਹ ਯੁੱਧ ਨਿੱਤ ਦਾ ਹੀ ਹੈ ਨਾ, ਜਿਹੜਾ ਤੱਤਾਂ ਤੇ ਧਾਤੂਆਂ ਦਾ ਝਗੜਾ ਹੀ ਹੈ ਬਸ ਜ਼ਿੰਦਗੀ ਵਿੱਚ। ਬਹੁਤਾਦ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਧਾਤੂ ਜਿਹੜੇ ਨੇ ਤੱਤਾਂ ਤੇ ਹਾਵੀ ਹੋ ਜਾਂਦੇ, ਤੇ ਮਨੁੱਖ ਵਿਕਾਰੀ ਬਣ ਜਾਂਦਾ, ਇਹਨਾਂ ਦੇ ਹੱਥੋਂ ਹਰ ਜਾਂਦਾ ਜਿੰਨੇ ਵੀ ਵਿਕਾਰ ਨੇ। ਲੇਕਿਨ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਉਹ ਇਹਨਾਂ ਵਿਕਾਰਾਂ ਤੋਂ ਜਿੱਤ ਜਾਂਦੇ ਨੇ। ਜੀਵਨ ਦੀ ਬਾਜੀ ਉਹ ਜਿੱਤਦੇ ਨੇ, ਉਹ ਨਹੀਂ ਹਾਰਦੇ, ਸ਼ਿਕਸ਼ਤ ਨਹੀਂ ਖਾਂਦੇ ਉਹ। ਇਹ ਧਾਤੂਆਂ ਤੇ ਤੱਤਾਂ ਦਾ ਜਿਹੜਾ ਝਗੜਾ ਹੈ, ਆਖਰੀ ਬਚਨ ਹੈ ਸਤਿਗੁਰਾਂ ਦਾ, ਜਨ ਨਾਨਕ ਸਤਿਗੁਰ ਮੇਲੇ ਆਪੇ। ਹੇ ਦਾਸ ਨਾਨਕ ਆਖ, ਜਿਨ੍ਹਾਂ ਨੂੰ ਸਤਿਗੁਰ ਭਾਵ ਪਾਰ ਬ੍ਰਹਮ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਨਾ, ਮੇਲ ਲੈਂਦਾ ਭਗਤੀ ਕਰਦਿਆਂ, ਹਰੇ ਆਪੇ ਝੱਗਰ ਚੁਕਾਵੇ। ਇਹ ਜਿਹੜਾ ਤੱਤਾਂ ਤੇ ਧਾਤੂਆਂ ਦਾ ਝਗੜਾ ਹੈ ਨਾ, ਪਰਮਾਤਮਾ ਇਹ ਖਤਮ ਕਰ ਦਿੰਦਾ ਖਿੰਚੋ ਤਨ ਨੂੰ, ਤੇ ਜੀਵ ਨੂੰ ਆਪਣੇ ਨਾਲ ਮਿਲ ਲੈਂਦਾ। ਇਸ ਤਰ੍ਹਾਂ ਰੱਬ ਨਾਲ ਮੇਲ ਹੁੰਦਾ। ਇਹ ਝਗੜੇ ਦੇ ਵਿੱਚ ਜਿੱਤਣ ਵਾਲਾ ਕੋਈ ਰੱਬ ਦਾ ਪਿਆਰਾ ਰੱਬੀ ਗੁਣ ਗਾ ਗਾ ਕੇ, ਕਿਉਂਕਿ ਗੁਣ ਗਾਉਣ ਨਾਲ ਕੀ ਹੁੰਦਾ, ਰੱਬ ਨਹੀਂ ਕਹਿੰਦਾ ਮੇਰੇ ਗੁਣ ਗਾਓ, ਇਹ ਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਕਹਿੰਦੇ ਨੇ ਭਾਈ ਇਹੀ ਤਰੀਕਾ ਹੈ ਜੀਵਨ ਨੂੰ ਪਾਕ ਪਵਿੱਤਰ ਕਰਨਾ, ਰੱਬ ਨਾਲ ਮਿਲਣ ਦੇ ਯੋਗ ਕਰਨਾ ਤੇ ਰੱਬ ਦੇ ਗੁਣ ਗਾਇਆ ਕਰ। ਬੰਦਾ ਜ਼ਰੂਰ ਕਈ ਸਵਾਲ ਕਰਦੇ ਨੇ ਗੁਣ ਕਿਉਂ ਗਾਣੇ ਨੇ, ਤੇ ਸਾਹਿਬ ਸਮਝਾਉਂਦੇ ਆ ਤੈਨੂੰ ਦੱਸਾਂ ਗੁਣ ਕਿਉਂ ਗਾਣੇ ਨੇ, ਗੁਣ ਗਾਣ ਨਾਲ ਤੇਰਾ ਫਾਇਦਾ ਤੇ ਲਾਭ ਕੀ ਹੋਵੇਗਾ। ਸਾਬਣ ਤੇ ਪਾਣੀ ਮਲ ਮਲ ਕੇ ਜੋ ਤੂੰ ਨਹਾਉਂਦਾ ਉਹ ਤੇਰੇ ਤਨ ਦੀ ਮੈਲ ਜਿਵੇਂ ਲਾਹ ਦਿੰਦਾ ਨਾ ਸਾਬਣ ਤੇ ਪਾਣੀ। ਜਦੋਂ ਤੂੰ ਗੁਰੂ ਦੀ ਗੋਦ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਰੱਬੀ ਗੁਣ ਗਾਏਗਾ ਨਾ ਪਿਆਰਿਆ, ਫਿਰ ਤੇਰੇ ਅੰਦਰ ਇਹੀ ਵਿਕਾਰਾਂ ਨੇ ਜਿਹੜਾ ਗੰਧ ਪਾਇਆ ਵਿਕਾਰਾਂ ਦੀ ਮੈਲ ਰੱਬੀ ਗੁਣ ਗਾ ਕੇ ਉਤਰਦੀ। ਪੜ੍ਹੋ ਸਾਰੇ, ਗੁਣ ਗਾਵਤ ਤੇਰੀ ਤਰਸ ਮੈਲ। ਤੇ ਉਹ ਇਸ ਸਰੋਵਰ ਵਿੱਚ ਬੈਠ ਕੇ ਆ ਸਤਸੰਗ ਰੂਪੀ ਸਰੋਵਰ ਹੈ ਨਾ ਜਿਹੜਾ, ਇੱਥੇ ਅੰਦਰ ਦੀ ਵਿਕਾਰਾਂ ਦੀ ਮੈਲ ਲੈਂਦੀ, ਕਿਵੇਂ ਲੈਂਦੀ ਹੈ, ਪਰਮਾਤਮਾ ਦੇ ਗੁਣ ਗਾ ਕੇ। ਅੱਜ ਦੋ ਮਹਾਨ ਗੁਰਸਿੱਖਾਂ ਦੀ ਸ਼ਹਾਦਤ ਦਾ ਵੀ ਦਿਨ ਹੈ ਪਿਆਰੇ ਭਾਈ, ਛੋਟੇ ਨਾਮ ਨੇ ਉਹਨਾਂ ਦੇ ਭਾਈ ਸੁੱਖਾ ਤੇ ਭਾਈ ਜਿੰਦਾ ਜਾਂ ਭਾਈ ਜਿੰਦਾ ਤੇ ਭਾਈ ਸੁੱਖਾ। ਜਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਨੂੰ ਠਹਿਠੇਰੀ ਕੀਤਾ ਤੇ ਗੁਰੂ ਦੇ ਪ੍ਰੇਮੀ ਗੁਰਸਿੱਖਾਂ ਦਾ ਹਿਰਦਾ ਵਲੋਂਦਿਆ ਗਿਆ, ਉਹਨਾਂ ਵਿੱਚੋਂ ਇਹ ਦੋ ਨੇ, ਤੇ ਦੋਸ਼ੀਆਂ ਨੂੰ ਸ਼ਰੇਆਮ ਕਹਿ ਸਕਦੇ ਉਹਨਾਂ ਦੇ ਘਰ ਜਾ ਕੇ, ਘਰ ਤੋਂ ਮੁਰਾਦ ਹੈ ਉਹਨਾਂ ਦੇ ਟਿਕਾਣੇ ਤੇ ਜਾ ਕੇ ਉਹਨਾਂ ਦੇ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਜੋ ਉਹਨਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਸੀ ਉਹਦਾ ਦੰਡ ਹੀ ਕਹਿ ਸਕਦੇ ਹਾਂ, ਪਾਪੀ ਨੂੰ ਦੰਡ ਹੀ ਦਿੱਤਾ ਜਾਂਦਾ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ। ਦੰਡ ਦੇਣ ਤੋਂ ਬਾਅਦ ਸ਼ਹੀਦ ਪਦ ਕਿਵੇਂ ਮਿਲਦਾ, ਮੈਂ ਬਹੁਤਾ ਨਹੀਂ ਇੱਕ ਮਿੰਟ ਜਾਂ ਦੋ ਮਿੰਟ ਹੋਰ ਆਪ ਦੇ ਲੈ ਲਾ। ਪਰ ਬ੍ਰਹਮ ਪਰਮੇਸ਼ਰ ਦਾ ਘਰ ਹੈ, ਉਹ ਰੱਬ ਦਾ ਘਰ ਹੈ ਜਿਹਦੀ ਬੇਅਦਬੀ ਇਹਨਾਂ ਦੁਸ਼ਟਾਂ ਨੇ ਕੀਤੀ ਸੀ। ਇਹਨਾਂ ਨੂੰ ਮਾਰਨ ਤੇ ਪਕੜੇ ਵੀ ਗਏ, ਕਾਫੀ ਸਮਾਂ ਕਾਰਾਗ੍ਰਹਿ ਵਿੱਚ ਰਹਿਣ ਤੋਂ ਬਾਅਦ 9 ਅਕਤੂਬਰ 1992 ਨੂੰ ਦੋਨੇ ਸਿੰਘਾਂ ਨੂੰ ਸ਼ਹੀਦ ਤੇ ਕਰ ਦਿੱਤਾ। ਗੁਰੂ ਕੇ ਪਿਆਰਿਓ, ਅਸਲ ਵਿੱਚ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਸੀ, ਗਿਲਾ ਨਹੀਂ ਸੀ, ਕਹਿੰਦੇ ਉਹਤੇ ਜਖਾਰੇ ਛੱਡ ਰਹੇ ਸਨ, ਮਰਨ ਦਾ ਚਾਹ ਸੀ ਉਹਨਾਂ ਚਾਈ ਚਾਈ, ਬਲਕਿ ਸਾਥੀਆਂ ਨੂੰ ਵੀ ਕਿਹਾ ਕੋਈ ਰੁਦਨ ਨਹੀਂ ਕਰੇਗਾ, ਕੋਈ ਸ਼ੋਕ ਨਹੀਂ ਕਰੇਗਾ, ਅਸੀਂ ਜੋ ਕਰਨਾ ਕੀਤਾ ਹੁਣ ਇਹ ਲੋਕ ਜੋ ਕਰਨਾ ਚਾਹੁੰਦੇ ਕਰਨ। ਮਾਂ ਨੇ ਵੀ ਜਦੋਂ ਲਾਸ਼ ਸਬੁਰਦ ਕੀਤੀ ਨਾ, ਕਹਿੰਦੇ ਕਫਨ ਕਹਿ ਲਈਏ ਜਾਂ ਕੱਪੜਾ ਕਹਿ ਲਈਏ, ਲਾਸ਼ ਤੋਂ ਉਠਾਇਆ, ਇੰਨੇ ਜਜ਼ਬੇ ਵਿੱਚ ਆ ਗਈ ਮਾਂ ਰੋਣ ਦੀ ਬਜਾਏ ਜਕਾਰੇ ਛੱਡਣ ਲੱਗੀ। ਬੋਲੇ ਸੋਨਿਆਲ ਸਤ ਸ੍ਰੀ ਅਕਾਲ, ਗੂੰਜ ਉੱਠਿਆ ਘਰ। ਗੱਲ ਇਹ ਹੈ ਕਿ ਜਿਹੜਾ ਸ਼ਹੀਦ ਹੈ ਨਾ, ਮੈਂ ਯਤਨ ਕਰਾਂਗਾ ਗਿਆਨੀ ਜੀ ਸ਼ਾਮ ਦੀ ਕਥਾ ਦੇ ਵਿੱਚ ਇਹ ਥੋੜਾ ਵਿਸਥਾਰ ਨਾਲ ਵਿਚਾਰ ਕਰਾਂਗਾ, ਦਾਸ ਨੂੰ ਹੁਣ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਸਮੇਂ ਦੀ ਸੰਪੂਰਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭੀ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸੁਵਾਰਣਾ, ਸਭ ਨੰਗਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ, कह नानक मन मेरे सदा रहो हर नाले साचे साहिबा क्या नाही कर तेरे करता तेरे सब किछ है जिस देसो पावे सदा सिफत सला तेरी नाम मन वसावे नाम जिन कै मन वसिया वाजे शब्द कनेरे कह नानक सचे साहिब क्या नाही कर तेरे साचा नाम मेरा आधारो साच नाम आधार मेरा जिन भुखा सब गुआईया कर शांत सुख मन आय वसिया जिन इच्छा सब पुजाइया सदा कुर्बान कीता गुरु विटाहो जिस दिया ए वड़ियाईया कह नानक सुनो संतोष शब्द तरो प्यारो साचा नाम मेरा आधारो वाजे पंचे शब्द तित कर सुभागे कर सुभागे शब्द वाजे कला जित कर धारिया पंच दूत दुवस कीते काल कंटक मारिया तुर करम पाया तुझन को से नाम हर के लागे कह नानक तैं सुख होआ तित करि अनहद वाजे अनद सुनो बड़ भागी ओ सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत सजन पहे सर से पूरे गुरते जानी सुनते पुनीत कहते पवित सत गुर रहे अपर पूरे बिनवंत नानक गुर चरण लागे वाजे अनहद तूरे सुनते पुनीत कहते पवित सत गुर रहे अपर पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह
1: गुरु तुम पैरदास जियो पिंड सब

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਪ ਚਲਾਈ ਤੇ ਗਵਾਹੀ ਦੇ ਕੇ ਅਣ ਡਿਠਕੀ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਨਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾੜਿਓ ਕੇ ਤਾਂ ਨਿਓਟਿਆ ਦਿਓੜ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਂ ਨੂੰ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਕਰਾ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਏ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਦਰਸ਼ਨ ਕੌਰ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਵੱਲੋਂ ਮਹਾਰਾਜ ਅੱਜ ਦੇ ਲੰਗਰ ਦੀ ਸੇਵਾ ਅੱਜ ਦੇ ਪ੍ਰਸ਼ਾਦ ਦੀ ਸੇਵਾ
ਅੱਜ ਦੀ ਕੀਰਤਨ ਦੀ ਸੇਵਾ ਸਾਰੇ ਗਿੱਲ ਪਰਿਵਾਰ ਵੱਲੋਂ ਹੋ ਰਹੀ। ਕਿਰਪਾ ਕਰਨੀ ਮਹਾਰਾਜ ਜੀ, ਜਿਸ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਨੇ ਆਪ ਜੀ ਦੀਆਂ ਸੇਵਾਵਾਂ ਕੀਤੀਆਂ ਨੇ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ, ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਸਾਰੇ ਪਰਿਵਾਰ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਾਰੇ ਪਰਿਵਾਰ ਵਿੱਚ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਨਾਮ ਬਾਣੀ ਦੇ ਦਾਤਾਂ ਨਾਲ ਨਵਾਜਣਾ, ਨਿਤ ਨਿਯਮ ਦੀਆਂ ਦਾਤਾਂ ਨਾਲ ਨਵਾਜਣਾ। ਮਹਾਰਾਜ ਜੀਓ, ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਪਿਆਰਾ ਸਿੰਘ ਦੀ ਸਲਾਨਾ ਯਾਦ ਵਿੱਚ, ਸਵਰਗਵਾਸੀ ਮਾਤਾ ਸਵਰਨ ਕੌਰ ਦੀ ਸਲਾਨਾ ਯਾਦ ਵਿੱਚ, ਸਵਰਗਵਾਸੀ ਸਰਦਾਰ ਗੁਰਪਾਲ ਸਿੰਘ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕੀਤੀ, ਅਰਦਾਸ ਬੇਨਤੀ ਕਰ ਰਹੇ ਨੇ। ਕਿਰਪਾ ਕਰਨੀ, ਪਿਛੜੀਆਂ ਆਤਮਾਵਾਂ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਘਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ, ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਾਂ ਵਾਕਣ ਸਾਰ। ਮਹਾਰਾਜ ਜੀ, ਆਵ ਦਰਵ ਕਰੋ ਵਰਸਾਏ ਹੋਏ ਮਹਾਰਾਜ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਿੱਖ ਗੁਰਦੁਆਰਾ ਸਿਰਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਇਹਨਾਂ ਸ਼ਹੀਦਾਂ ਨੂੰ ਅੱਜ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਯਾਦ ਕੀਤਾ ਜਾ ਰਿਹਾ, ਇਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਕਿਰਪਾ ਕਰਨੀ ਮਹਾਰਾਜ ਜੀਓ, ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ। ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਕਿ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਜੀ, ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰਨ ਲਈ ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ।

ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁਣਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀਓ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਟੂ ਸਟੇਰੀ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੀਏ ਜੀਓ। ਅੱਜ 9 ਅਕਤੂਬਰ ਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਰ ਦੀ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ। ਸਤਿਗੁਰੂ ਕਿਰਪਾ ਕਰਨ, ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਸਾਰੀਆਂ ਸਿੱਖ ਕੌਮ ਨੂੰ ਚੱਲਣ ਦਾ ਮਹਾਰਾਜ ਬਲ ਉਦਮ ਬਖਸ਼ਿਸ਼ ਕਰਨ ਜੀਓ। 10 ਅਕਤੂਬਰ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ। 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਗੁਰਮਤ ਕੈਂਪ ਜੋ ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਇਹਨਾਂ ਦਾ ਸਮਾਂ ਹੋਏਗਾ ਜੀ 6:00 ਤੋਂ ਲੈ ਕੇ 8:00 ਤੱਕ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਪਹੁੰਚ ਕੇ ਨਾਮ ਸਿਮਰਨ ਦੇ ਲਾਹੇ ਖੱਟੀਏ ਜੀਓ। 17 ਅਕਤੂਬਰ ਨੂੰ ਕੱਤਕ ਦਾ ਸੰਗਰਾਂਦ ਦਾ ਦਿਹਾੜਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8:00 ਤੋਂ ਲੈ ਕੇ 5:00 ਤੱਕ, ਤੁਸੀਂ ਇਹਨਾਂ ਵਿੱਚ ਜਾ ਕੇ ਹਿੱਸਾ ਲੈ ਸਕਦੇ ਹੋ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਅਕਤੂਬਰ ਨੂੰ ਗੁਰਤਾ ਗੱਦੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਅਤੇ 3 ਨਵੰਬਰ ਨੂੰ ਹੀ ਜੋਤੀ ਜੋਤ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਪ੍ਰਬੰਧਕ ਵੀਰਾਂ ਨੂੰ ਸਹਿਯੋਗ ਬਖਸ਼ਣਾ ਤਾਂ ਕਿ ਸੋਹਣੇ ਢੰਗ ਦੇ ਨਾਲ ਇਹ ਸਾਰੇ ਪਵਿੱਤਰ ਦਿਹਾੜੇ ਜਿਹੜੇ ਨੇ ਇਹ ਗੁਰੂ ਘਰ ਵਿੱਚ ਮਨਾਏ ਜਾਣ। ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਜਾਣਕਾਰੀ ਲੈ ਸਕਦੇ ਹੋ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਗੁਰੂ ਘਰ ਵਿੱਚ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ। ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1340 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1340 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪੰਜਵਾਂ।

ਹਾਉ ਨਾਮ ਲਾਗੈ ਦੁਖ ਭਾਗੈ ਸ਼ਰਨ ਪਾਲਣ ਜੋਗ ਸਤਿਗੁਰ ਭੇਟੈ ਜਮ ਨਾ ਤਿਟੈ ਜਿਸ ਤੁਰ ਹੋਵੈ ਸੰਜੋਗ ਰਹਿਣ ਦਿਨ ਸਤਿਆਏ ਹਰ ਹਰ ਤਜਹੁ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ।

ਇੱਕ ਕਛੂ ਨ ਜਾਣੈ ਰਾਖਣ ਕਉ ਪ੍ਰਭ ਮਾਈ ਬਾਪ। ਪ੍ਰਭਾਤੀ ਮਹੱਲਾ ਪੰਜਵਾਂ। ਚਰਨ

ਪਰਭਾਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਿਧਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਧ ਨਾ ਪਾਇਆ ਸਤਿਗੁਰ ਰਾਖੇ ਨਾਮ ਦ੍ਰਿੜਾਇਆ ਨਾ ਮਨ ਮਰੈ ਨ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ।

ਬਿਸਮ ਬਿਨੋਦ ਰਹੇ ਪ੍ਰਸਾਦੀ, ਗੁਰਮਤ ਮਾਨਿਆ ਏਕ ਲਿਵ ਲਾਗੀ, ਦੇਖ ਨਿਵਾਰਿਆ ਜਲ ਮਹਿ ਆਗੀ, ਸੋ ਬੂਝੈ ਹੋਵੈ ਵਡਭਾਗੀ।

ਵਿਚਾਰ ਜੀਵਨ ਮੁਕਤ ਜਾ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖਦਾਤਾ ਦੁਖ ਮੇਟਣ ਹਾਰਾ ਹਵਰ ਨ ਸੂਜਸ ਬੀਜੀ ਕਾਰਾ ਤਨ ਮਨ ਭੁਯੰਗਮ ਤਨ ਮਨ ਧਨ ਹਰਿਆ ਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੁਯੰਗਮ ਭਾਠੀ ਰੇਚਕ ਪੂਰਕ ਕੁੰਭ ਕਰੇ ਬਿਨ ਸਤਿਗੁਰ ਕਿਸ ਸੋਝੀ ਨਾਹੀ ਭਰਮੇ ਭੂਲਾ ਗੂਡ ਮਰੈ ਅੰਧਾ ਭਰਿਆ ਭਰ ਭਰ ਧੂਵੈ ਅੰਤਰ ਕੀ ਮਲ ਕਦੇ ਨ ਲਹੈ ਨਾਮ ਬਿਨਾ ਫੋਕਟ ਸਭ ਕਰਮਾ ਜਿਉਂ ਬਾਜ਼ੀਗਰ ਭਰਮ ਭੁੱਲੈ ਖੱਟ ਕਰਮ

ਸੁਚੀਐ ਬਿਕਵਾਤੀ ਜੀਵਨ ਬਾਦ। ਏ ਭ੍ਰਮ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖ ਹੋਈ। ਬਿਨ ਸਤਿਗੁਰ ਮੁਕਤ ਕਿਨੈ ਨ ਪਾਈ, ਆਵਹਿ ਜਾਹੇ।

ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ ਚਿਹਨ ਭਗ ਹੂਏ ਤਾ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੈ ਭਾਈ ਸੋ ਭੁੱਲੈ ਜਿਸ ਆਪ ਭੁਲਾਈ ਬੂਝੈ ਜਿਸੈ ਬੁਝਾਈ ਰਹਾਓ।

ਨਾਨਕ ਸੱਚ ਨਾਮ ਨਿਸਤਾਰਾ ਉਹ ਗੁਰ ਪ੍ਰਸਾਦ ਅਕੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ ਧੰਦਾ ਛੁਟਕ ਗਿਆ ਵੇਕਾਰ ਜੋ ਮਨਮੁਖ ਦੂਜੈ ਪਥ ਕੋਈ ਬਿਨ ਨਾਵੈ ਮੈਂ ਅਵਰ ਨ ਕੋਈ

ਆਸ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਵਿਰਲਾ ਚੀਨੈ ਕੋਈ ਨਾਮ ਬਿਹੂਣਾ ਮੁਕਤ ਨ ਹੋਈ ਭ੍ਰਮ

ਕਿਸੈ ਸੋਏ, ਬਿਨ ਗੁਰ ਸੋਚੀ ਕਿਸੈ ਨ ਹੋਏ, ਆਪੇ ਕਰੈ ਕਰਾਵੈ ਸੋਏ, ਝਗੜ ਚੁਕਾਵੈ ਹਰ ਗੁਣ ਗਾਵੈ, ਪੂਰਾ ਸਤਿਗੁਰ ਸਹਿਜ ਸਮਾਵੈ, ਇਹ ਮਨ ਡੋਲਤ ਤੋ ਠਹਿਰਾਵੈ, ਸੱਚ ਕਰਨੀ ਕਰਕਾਰ ਕਮਾਵੈ, ਅੰਤਰ ਜੂਠਾ ਕਿਉਂ ਸੁਚ ਹੋਏ, ਸਬਦੀ ਧੋਵੈ ਵਿਰਲਾ ਕੋਏ, ਗੁਰਮੁਖ ਕੋਈ ਸੱਚ ਕਮਾਵੈ, ਆਵਣ ਜਾਣਾ ਠਾਕਰ ਹਾਵੈ, ਪਉ ਖਾਣਾ ਪੀਣਾ ਸੁਖਸਾਰੂ।

ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ ਹਰ ਰਸ ਚਾਖਿਆ ਤਉ ਮਨ ਭੀਜਾ ਪ੍ਰਣਵਤ ਨਾਨਕ ਕਵਰ ਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ।

ਗੁਰਮਤ ਛੂਟਸ ਪ੍ਰਭ ਸਰਨਾਈ, ਕਰਮ ਧਰਮ ਪ੍ਰਭ ਮੇਰੈ ਕੀਏ, ਨਾਮ ਵਡਾਈ ਸਿਰ ਕਰਮਾ ਕੀਏ। ਸਤਿਗੁਰ ਕੈ ਵਸ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਦ ਚੀਨ ਭਏ ਪ੍ਰਧਾਨਾ। ਮਨ ਤਨ ਸੀਤਲ ਗੁਰ ਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਕਹੁ ਨਾਨਕ ਗੁਰ ਬੂਝ ਬੁਝਾਈ, ਨਾਮ ਬਿਨਾ ਗਤ ਕਿਨੈ ਨ ਪਾਈ। ਪ੍ਰਭਾਤੀ ਮਹੱਲਾ ਪਹਿਲਾ। ਇੱਕ ਧੁਰ ਬਖਸ਼ ਲਏ ਗੁਰਪੂਰੈ, ਸੱਚੀ ਬਣਤ ਬਣਾਈ। ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਬਿਸਰੇ ਪਤ ਪਾਈ। ਝੂਠੀ ਦੁਰਮਤ ਕੀ ਚਤੁਰਾਈ, ਬਿਨ ਸਤਬਾਰ ਨਾ ਲਾਗੈ ਕਾਈ ਰਾਵ। ਮਨਮੁਖ ਗੋ ਦੁੱਖ ਦਰਦ ਵਿਆਪਸ, ਮਨਮੁਖ ਦੁੱਖ ਨ ਜਾਈ। ਸੁਖ ਦੁੱਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਨਾਈ। ਮਨਮੁਖ ਤੇ ਅਬ ਭਗਤ ਨਾ ਹੋਵਸ, ਹਉਮੈ ਪਚਹਿ ਦੀਵਾਨੀ। ਇਹੋ ਮਨੁਆ ਕਿਨ ਊਬ ਪਿਆਲੀ, ਜਬ ਲਗ ਸ਼ਬਦ ਨਾ ਜਾਨੀ। ਭੂਖ ਪਿਆਸਾ ਜਗ ਭਇਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਸਹਿਜੈ ਸਹਿਜ ਮਿਲੈ ਸੁਖ ਪਾਈਐ, ਦਰਗਾਹ ਪੈਦਾ ਜਾਏ।

ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਇ ਰਾਵ ਹਰ ਮੰਦਰ ਇਹੋ ਸਰੀਰ ਹੈ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਕਰੋਂ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਬਾਣੀ ਦਾ ਭਾਵ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜੇ

सार पर विछुड़ नाम ओहे पछताने राम हर चंदौरी देख भूला कहा स्थित पाई है बिन नाम हार के अन रचना अहला जन्म गवाई है ओहो करना कृष्ण बूझै न काम पूर्ण ज्ञाने बिनवंत नानक बिन नाम हार के कीत्या पछताने तार अनुग्रह अपना कर लीना राम पूजा काट पूजा गह काट लियो साधु संग दीना राम साध संग हार राधे सगल काल मल दुख जले महाधर्म सुदान किरिया संग तेरा से चले रसना अराधा एक स्वामी हर नाम मन तन पीना नानक जिसनो हर मिलाए सो सर्व गुण पर बिना बिहागड़े की वार महला चौथा एक ओंकार सतगुर प्रसाद श्लोक महला तीजा गुर सेवा ते सुख पाईया होर ते सुख न पाल गुर के शब्द मन भेदी है सदा वसै हर नाल नानक नाम ते ना को मिले जिन हर वेखै नदर निहाल महला तीजा सिफत खजाना बख्सै जिस बख्सै सो खर्चै खाए सतगुर बिन हाथ न आवै सब थके कर्म कमाए नानक मन मुख जगत धन हीन है अगै भूखा के खाए पौड़ी सब तेरी तू सब सदा सब तो दो पाया सबना विच तू वरदा तू सभी सबनी त्याया जिस दी तू भगत थाए पाए सो तुद मन पाया जो हर प्रभ पापा जो हार प्रभ भावै सोती है सब करन तेरा कराया सलाय हो हर सबना ते वड्डा जो संत जना की पैज रखदा आया श्लोक महला तीजा नानक ज्ञानी जग जीता सब कोए नामे कार्य सिद्ध है सहजे होए सहोए गुरु मत चल है चलाए न सकै कोए भगता का हर अंगीकार करे कार्य सुहावा होए मन मुख मूलो भूलियन मन मुख मूलो भुलायन विच लभ लोभ अहंकार झगड़ा कर ध्यान दिन गुदरै सदन करै विचार सुध मत करते हिर लई बोलन सब विकार नित्ता कितना संतोखियन अंत तृष्णा बहुत अज्ञान अंधार नान मन मुखा नालों सुटिया भली जिना माया मोह प्यार महला तीजा तीन भव संसा क्या डरे जिन सत गुर सिर करतार तुर तिन की पैज रखदा आपे रखनहार मिल प्रीतम सुख पाया सच्चे शब्द विचार नानक सुखदाता सेव्या आपे परखनहार पौड़ी जी जन सब तेरिया तू सबना रास जिसनो तू दे सब किच मिलाए कोई होर शरीक नाही तुद पास तू इको दाता सब सदा हर पए अरदास जिस दी तुद भावै तिस दी तू मन लए सो जन साबास सब तेरा चूज वरतदा दुख सुख तुद पास श्लोक महला तीजा मन मुख सचे भांदे दर सचे सचियार साजन मन आनंद है गुर का शब्द विचार यंत्र शब्द वसाया दुख कटिया चानन किया करतार नानक रखन हारा रखसी अपनी कृपा धार महला तीजा गुर की सेवा चाकरी पै रचकार कमाए जे हा सेवा ते होवे जे चले तिसर जाए नानक सब के छाप है वरना दूजी जाए पौड़ी तेरी तू है तेरी वड्याई तू है जानदा तुद जेवड़ वरना कोई तुद जेवड़ होर शरीक होवै तां आखिए तुद जेवड़ तू है होई जिन तू सेव्या तिन सुख पाया होर तिस दी रीस करे क्या कोई तू भन्नण घड़न समर्थ दा तार है तुद अगै मंगण नूं हथ जोड़ खली सब होई तुद जेवड़ दा तार मैं कोई नदर ना आवै तुद बख्सै नूं दान दिता तू पन्नन घड़न समर्थ दतार है तुद अगै मंगण नो हथ जोड़ खली सब होई तुद जेवड़ दतार मैं कोई नदर न आवई तुद सब सैनो दान दिता खंडी वर भंडी पाताली पुरी सब लोई सलोक महला तीजा मन प्रतीत नाइया सहज न लगो पाओ शब्द साधना पायो मन हट क्या गुण गाए नानक आया सो प्रवान है जे गुरमुख सच समाए महला तीजा अपना आप न पछाण मुड़ाए अवराय आख दुखाए मुंडे दी खसलत न गईया अंधे विछो चोटा खाए सतगुर कह पै भन न घड़ियो रहे अंक समाए
आन दिन सहसा कदे न चूका बिन सब दै दुख पाए काम क्रोध लोभ अंतर सब ला नित धंधा करत विहाय चरण कर देखत सुन सके दिन मुक्का नेड़ा आए सच्चा नाम न लगो मीठा जित नाम नाम निध पाए जीवत मरै मरै फुन जीवै ता मुख अंतर पाए तुर कर्म न पायो प्राणी बिन कर्मा क्या पाए गुर का सद संभाल तू मूड़े गत में सदे पाए नानक सतगुर तद ही पाए जां विचों आप गुआए पौड़ी जिसदा चित वस्या मेरा स्वामी तिसनों क्यों अंदेसा किसै गल्लै दा लोड़ी है हर सुखदाता सबना गल्लां का तिसनों ध्याय दिया किम निमख घड़ी मोह जोड़ी है जिन हर ध्याया तिसनों सर्व कल्याण होए नित संत जना की संगत जाए बहिया मोह जोड़ी है सब दुख भुख रोग गए हर सेवक के सब जन के बंधन तोड़ी है हर कृपा ते हुआ हर भगत जना कै मोह डिठ है जगत तरिया सब लोड़ी है सलोक महला तीजा सा रसना जल जाओ जिन हर का स्वाव न पाया नानक रसना सब दरसाए जिन हर हर मन वसाया महला तीजा सा रसना जल जाओ जिन हर का नाम विसारिया नानक गुरमुख रसना हर जपाय हर कह नाए प्यारिया पौड़ी हर आपे ठाकुर सेवक भगत हर आपे करे कराए हर आपे वेखाए विकसाए आपे जित भावै तित लाए हर इक ना मार्ग पाए आपे हर इक ना उजड़ पाए हर सच्चा साहिब सच पावस कर वेखै चलत सवाए गुर प्रसाद कहे जन नानक हर सच्चे के गुण गाए सलोक महला तीजा दरवेसी को जानसी विरला को दरवेस जे कर कर हंडाए मंगदा तिग जीवन तिग वेस जे आसां दे साताज रहे गुरमुख भिख्या नाओ तिसके चरण पखालिया नानक हो बलिहार जाओ महला तीजा नानक तरवर फल दोए पंखेरुआ हे नानक तरवर एक फल दोए पंखेरुआ हे आवत जातन दिसै ना पर पंखीता हे बो रंगी रस भो गया शब्द रह निर्वाण हर रस फल राते नानका कर्म सच्चा निशान पौड़ी आपे धरती आप है राहक आप जमाए पिसावै आप कावै आप भांड दे परोसै आपे ही बैखावै आपे जल आपे दे चिंगा आपे चुली भरावै आपे संगत सद बहालै आपे विदा करावै जिसनु कृपाल होवै हर आपे तिसनु हुक्म मनावै सलोक महला तीजा कर्म धर्म सबंधना पाप पुन संबंध ममता मोह संबंधना पुत्र कलत्र सुतंद जे देखा ते जीवरी माया का संबंध नानक सचे नाम बिन वर्तन वर्तै अंध महला चौथा अंधे चानन ताथी है अंधा चानन ताथी है किया थिया जन सतगुर मिले रिजाए बंधन तोड़े सच वसया ज्ञान दे राजाए सब कुछ देखै तिसै का जिन की आतन साज नानक शरण करतार की करता राखै लाज पौड़ी जदों आपै थाट किया बह करतै तदों पुछ न सेवक बिया तदो क्या को देवै क्या को देवै जा अमर न दूजा जा अवर न दूजा किया फिर आपे जगत उपाया करता है दान सब ना को दिया आपे सेव बनाईन गुरमुख आपे अमृत पिया आप निरंकार निरंकार आकार है आपे आपे करे सुथिया श्लोक महला तीजा गुरमुख प्राप्त से वैसा साचा आंदन सह प्यार सदानंद गावे गुण साचे अर्ध उर्द उर्तार अंतर प्रीतम वस्या तुर कर्म लिखिया करतार नानक आप मिलायन आपे कृपा तार महला तीजा कहया कथया न पाया अन्न रह सदा गुण गाए बिन कर्मै किन न पायो भोग में मुए बिरलाए गुर कै सब मन तन भिजाए अवसै मन आए नानक नदरी पाया आपे लय मिलाए पौड़ी आपे वेद पुराण सब शास्त्र आप कथा आप पी जाए आपे ही बपूजे करता आप पर पंच करी जाए आप पर वीरत आप निर्वर्त आपे अकथ कथी जाए आपे पुन साब आप कराए आप अलिप्त वर्ती जाए आपे सुख देवै करता आपे बख्श करी जाए श्लोक महला तीजा सिख अंदरो जोर छड तू पौ कर झल गुवाए गुर कै भय किते निसरे भय विच निरभउ पाए मन कठोर शब्द भेतू साध शांत वसै मन आए शांति विचकार कमाउनी साख संपाए थाए
ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਪੁੱਛੋ ਗਿਆ ਨੀ ਜਾਏ, ਮਹਲਾ ਤੀਜਾ ਮਨ ਮੁਖ ਮਾਇਆ ਮੋਹ ਹੈ। ਨਾਮ ਨਾ ਲੱਗੋ ਪਿਆਰ, ਕੂੜ ਕਮਾਵੈ ਕੂੜ ਸੰਗ੍ਰਹਿ, ਕੂੜ ਕਰੇ ਆਹਾਰ, ਬੇਖ ਮਾਇਆ ਧਨ ਸੰਚ ਮਰਹਿ, ਅੰਤੇ ਹੋਏ ਸਭ ਸ਼ਾਰ, ਕਰਮ ਧਰਮ ਸੁ ਸੰਜਮ ਕਰਾਏ, ਅੰਤਰ ਲੋਭ ਵਿਕਾਰ। ਨਾਨਕ ਜੇ ਮਨ ਮੁਖ ਕਮਾਵੈ ਸੁਥਾਏ ਪੁਆਏ, ਦਰਗਹਿ ਹੋਏ ਖੁਆਰ। ਪੌੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡ ਵਰ ਭੰਡ ਕਰੇ, ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ, ਆਪ ਲਹਾਏ ਕਰੇ ਜਿਸ ਕਿਰਪਾ, ਜਿਸ ਨੂੰ ਗੁਰਮੁਖ ਕਰੇ ਹਰੇ। ਆਪੇ ਭੋਜੇ ਭੋਜਲ ਆਪੇ ਬੋਇਸਾ, ਆਪੇ ਖੇਵਟ ਆਪ ਤਰੇ, ਆਪੇ ਕਰੇ ਕਰਾਏ ਕਰਤਾ, ਅਵਰਨੰਦ ਦੂਜਾ ਤੁਝ ਹੈ ਸਰੇ। ਸਲੋਕ ਮਹਲਾ ਤੀਜਾ। ਸਤ ਗੁਰ ਕੀ ਸੇਵਾ ਸਫਲ ਹੈ, ਜੇ ਕੁਕਰੇ ਚਿਤ ਲਾਏ, ਨਾਮ ਪਦਾਰਥ ਪਾਈਐ ਚਿੰਤ ਵਸੈ ਮਨ ਆਏ, ਜਨਮ ਮਰਨ ਦੋ ਕੱਟੀਐ ਹਉ ਮੈਂ ਮਮਤਾ ਜਾਏ, ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ, ਨਾਨਕ ਪੂਰਵ ਜਿਨ ਕੋ ਲਿਖਿਆ, ਤਿੰਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਾਲਯੁਗ ਬੋਇਤ ਹੋਵੇ, ਗੁਰਮੁਖ ਹੋਵੇ ਸੁਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੈ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ, ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਪੌੜੀ ਆਪੇ ਪਾਰਸ ਆਪ ਧਾਤ ਹੈ, ਆਪ ਕੀ ਤੁਨ ਕੰਚਨ, ਆਪੇ ਠਾਕੁਰ ਸੇਵਕ, ਆਪੇ ਆਪੇ ਹੀ ਪਾਪ ਖੰਡਨ, ਆਪੇ ਸਭ ਕਟ ਭੋਗ ਵੈ ਸਵਾਮੀ, ਆਪੇ ਹੀ ਸਭ ਅੰਜਨ, ਆਪ ਵਿਵੇਕ ਆਪ ਸਭਿਅਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਲਾਹ ਨਾ ਰਜੈ ਤੁਧ ਕਰਤੇ, ਤੂੰ ਹਰ ਸੁਖ ਦਾਤਾ ਵੱਡਣ। ਸਲੋਕ ਮਹਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜਮਾ ਆਵੈ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜਾਂ ਪੁਰਬ ਦੇ ਮਾਰੀਐ, ਮੋਹ ਕਾਲੈ ਉੱਠ ਜਾਏ ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ, ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ, ਹਰ ਨਾਮੈ ਲਗੈ ਪਿਆਰ, ਨਾਨਕ ਜਨਮ ਸੰਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜ੍ਹਨ ਕੋ ਆਣੇ, ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ, ਇੱਕ ਥੈ ਪੜ੍ਹ ਬੁੱਝੇ ਸਭ ਆਪੇ, ਇੱਕ ਥੈ ਆਪੇ ਕਰੇ ਆਣੇ, ਇੱਕ ਨਾ ਅੰਦਰ ਮੈਲ ਬੁਲਾਏ, ਜਾਂ ਆਪ ਤੇਰੇ ਮਨ ਸੱਚੇ ਭਾਣੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਜੇ ਸੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ। ਪਹਿਲਾ ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ, ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ, ਕਰਨੀ ਲਾਣ ਸਤਗੁੜ ਸੱਚ ਸਰਾ ਕਰ ਸਾਰ, ਗੁਣ ਮੰਡੇ ਕੀ ਕਰ ਸੀਲ, ਗੁਣ ਮੰਡੇ ਕਰ ਸੀਲ ਘਿਓ ਸਰਮਾ ਸਿਹਾਰ, ਗੁਰਮੁਖ ਪਾਈਐ ਨਾਨਕਾ ਖਾਧਾ ਜਾਏ ਵਿਕਾਰ। ਮਰਦਾਨਾ। ਪਹਿਲਾ ਕਾਇਆ ਲਾਹਣ ਆਪ ਮਦ, ਮਜਲਸ ਵਿਸਨ ਧਾਤ, ਮਨਸਾ ਕਟੋਰੀ ਕੂੜ ਭਰੀ ਪੀਲਾਏ ਜਮਕਾਲ, ਇਤਮ ਪੀਤੈ ਨਾਨਕਾ ਬਹੁਤੈ ਖੱਟੀਐ ਬੇਕਾਰ, ਗਿਆਨ ਗੁੜ ਸਲਾਹ ਮੰਡੇ ਭਉ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ। ਕਾਇਆ ਲਾਣ ਆਪ ਮਦ, ਅੰਮ੍ਰਿਤ ਇਸਕੀ ਧਾਰ, ਸਤਸੰਗ ਸਿਉ ਮਿਲਿਆ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੈ ਬੇਕਾਰ। ਪੌੜੀ ਆਪੇ ਸੁਰ ਨਾਲ ਗਣ ਗੰਧਰਬਾ, ਆਪੇ ਖੜ ਦਰਸ਼ਨ ਕੀ ਬਾਣੀ, ਆਪੇ ਸਿਵ ਸੰਕਰ ਮਹੇਸਾ, ਆਪੇ ਗੁਰਮੁਖਤ ਕਹਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬੇਬਾਣੀ, ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ, ਆਪਣਾ ਚੋਜ ਕਰ ਵੇਖ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਸਲੋਕ ਮਹਲਾ ਤੀਜਾ। ਇਹ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ, ਗੁਰ ਪ੍ਰਸਾਦੀ ਦੁਬਦਾ ਮਰੈ ਮਨਵਾ, ਸਿਰ ਸੰਧਿਆ ਕਰੇ ਵਿਚਾਰ, ਨਾਨਕ ਸੰਧਿਆ ਕਰੈ ਮਨ ਮੁਖੀ, ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ। ਮਹਲਾ ਤੀਜਾ। ਪ੍ਰਿਓ ਪ੍ਰਿਓ ਕਰਤੀ ਸਭ ਜਗ ਫਿਰੀ, ਮੇਰੀ ਪਿਆਸ ਨਾ ਜਾਏ, ਨਾਨਕ ਸਤਿਗੁਰ ਮਿਲੀਐ ਮੇਰੀ ਪਿਆਸ ਗਈ, ਫਿਰ ਪਾਇਆ ਘਰ ਆਏ। ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ, ਆਪੇ ਠਾਕੁਰ ਦਾਸ ਭਇਆ, ਆਪੇ ਦਸ ਹੱਠ, ਆਪੇ ਦਸ ਅੱਠ ਵਰਨ ਉਪਾਏ, ਆਪ ਬ੍ਰਹਮ ਆਪ ਰਾਜ ਲਇਆ, ਆਪੇ ਮਾਰੇ ਆਪੇ ਛੋੜੇ, ਆਪੇ ਬਖਸੇ ਕਰੇ ਦਇਆ, ਆਪ ਭੁੱਲ ਨਾ ਭੁੱਲੇ ਕਭੀ, ਸਭ ਸੱਚ ਤਪਾਵ ਸੱਚ ਥਿਆ, ਆਪੇ ਜਿਨ੍ਹਾਂ ਬੁਝਾਏ ਗੁਰਮੁਖੰਤ, ਤਿੰਨ ਅੰਦਰ ਹੋ ਦੂਜਾ ਭਰਮ ਗਿਆ। ਸਲੋਕ ਮਹੱਲਾ ਪੰਜਵਾਂ।
ਹਰ ਨਾਮ ਨਾ ਸਿਮਰੈ ਸਤਸੰਗ ਤੈ ਤਨ ਉਡੈ ਖੇ ਜਿਨ ਕੀਤੀ ਤਿਸ ਨ ਜਾਣੈ ਨਾਨਕ ਫਿੱਟ ਲੂਣੀ ਦੇ ਮਹੱਲਾ ਪੰਜਵਾਂ ਘਟ ਵਸੈ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਗੋਪਾਲ ਪੌੜੀ ਆਪੇ ਅੜਸ ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸਵਾਮੀ ਆਪ ਜਪਾਏ ਹੈ ਨਾਮ ਆਪ ਦਿਆਲ ਹੋਏ ਪੋਖੰਡਨ ਆਪ ਕਰੇ ਸਬਦਾਨ ਜਿਸਨੂੰ ਗੁਰਮੁਖਾ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੇ ਹਰ ਸਵਾਮੀ ਸੋ ਸੱਚਾ ਹਰ ਜਾਨ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਸਭ ਜਗ ਅੰਧ ਹੈ ਅੰਦੇ ਕਰਮ ਕਮਾਏ ਸਭ ਦੇ ਸਿਉ ਚੇਤ ਨ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋਤੀਐ ਕਹਿਣਾ ਕਿਛੂ ਨ ਜਾਏ ਮਹੱਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀਏ ਕਰੇ ਓ ਗੁਰੂ ਦੁਆਰੇ ਹੋਏ ਕਹਿ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਭਰਮੈ ਕਹਿ ਛਾਉੜ ਕੱਟ ਕਹਿ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏ ਲਾਏ ਹੋ ਸਤਿਗੁਰ ਕਾ ਭਾਣਾ ਚਿਤਰ ਕਹੋ ਸੰਜਮ ਸੱਚਾ ਨੇ ਹੋ ਨਾਨਕ ਐਥੈ ਸੁਖ ਹੈ ਅੰਦਰ ਰਖਸੀ ਅੱਗੈ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ ਠਾਰੇ ਬਨਸਪਤ ਆਪੇ ਹੀ ਫਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋ ਧੱਕੈ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਭਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹ ਜਗਤ ਜੀਵਤ ਮਰੈ ਜਾ ਇਸ ਨੂੰ ਸੋਜੀ ਹੋਏ ਜਾ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰੀਕ ਜੇ ਕਰੇ ਸਤਿਗੁਰ ਮਿਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪਰਵਾਹ ਨਾ ਹੀ ਕਿਸੈ ਕੇਰੀ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੁਹਤਾਜੀ ਕੱਢੈ ਤੇਰੀ ਜੀ ਤੁਧ ਨੂੰ ਸਲਾਹੇ ਸੋ ਸਭ ਕਿਛ ਪਾਵੈ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਉ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸ ਨੂੰ ਸਲਾਹੋ ਸੰਤੋ ਜਿਨ ਦੂਜੇ

ਜਾਏ ਚੁਕਾਵ ਹੈ। ਬਿਨਵੰਤ ਨਾਨਕ ਜੈ ਸਹਿ ਸਾਹਿਬ ਜੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰ ਤੇਰੇ ਬੰਕੇ ਲੋਇਣ ਦੰਤ ਵਿਸਾਲਾ ਸੋਹਣੇ ਨਾਕ ਜਨ ਲੰਬੜੇ ਵਾਲਾ ਕੰਚਨ ਕਾਇਆ ਸੋਨੇ ਕੀ ਢਾਲਾ ਸੋ ਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜੀਆ ਸਿੱਖ ਸੁਣੋ ਮਹੇਲੀ ਹੋ ਹੰਸੰਸਾ ਬਗ ਬਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤ ਵਿਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਿਨ ਕੋਕਲਾ ਸਰਲ ਜੁਆਣੀ ਤਰਲਾ ਜਵਾਣੀ ਆ ਪਾਣੀ ਮੱਛ ਇੱਛ ਮਨ ਕੀ ਪੂਰੀ ਹੈ ਸਾਰੰਗ ਜੋ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੈ ਸ੍ਰੀ ਰੰਗਰਾਤੀ ਫਿਰੈ ਮਾਸੀ ਉਦ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਡਹੰਸ ਮਹੱਲਾ ਤੀਜਾ ਚੰਦ ਤੇ ਓਂਕਾਰ ਸਤਿਗੁਰ ਪ੍ਰਸਾਦ ਆਪਣੇ ਫਿਰ ਕੈ ਰੰਗ ਰੱਤੀ ਮੁਈਏ ਸੋ ਬਾਵਨਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੁਈਏ ਫਿਰ ਰਾਵੇ ਭਾਏ ਪਿਆਰੇ ਸੱਚੇ ਭਾਏ ਪਿਆਰੀ ਕੰਸਵਾਰੀ ਹਰ ਹਰ ਸਿਉ ਨੇ ਹੋ ਰਚਾਇਆ ਆਪ ਗੋ ਆਇਆ ਤਾਂ ਫਿਰ ਪਾਇਆ ਗੁਰ ਕੈ ਸਭ ਸਮਾਇਆ ਸਾ ਧਨ ਸਭ ਸਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮਿਲੇ ਮਿਲ ਲਈ ਫਿਰ ਸਾਪੇ ਸੱਚੇ ਸਾ ਸੁਆਰੀ ਨਿਰਗੁਣ ਮੰਤੜੀਏ ਫਿਰ ਦੇਖ ਅਧੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੁਈਏ ਫਿਰ ਹਰ ਰਹਾ ਭਰਪੂਰੇ ਰਾਮ ਫਿਰ ਰਵ ਰਹਾ ਭਰਪੂਰੇ ਵੇਖ ਹਜੂਰੇ ਜੁਗ ਜੁਗ ਇੱਕੋ ਜਾਤਾ ਧਨ ਬਾਲੀ ਭੋਲੀ ਫਿਰ ਸਹਿ ਮਰਾਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸਭ ਸੁਭਾਖਿਆ ਹਰ ਸਰ ਰਹੇ ਭਰਪੂਰੇ ਨਾਨਕ ਕਾਮਣ ਜਾਸਾ ਫਿਰ ਭਾਵੈ ਸ਼ਬਦ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨ ਵਿੱਚੋ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨ ਵਿੱਚੋ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸਿਰ ਰਲੀਆ ਮਾਣਾ ਸਦਾ ਰੰਗ ਰਾਤੀ ਸਹਿਜੇ ਮਾਸੀ ਅੰਦਰ ਨਾਮ ਵਖਾਣਾ ਕਾਮਣ ਵਡ ਭਾਗੀ ਅੰਤਰ ਲੇਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂੰ ਚੱਲ ਗੁਰ ਕੈ ਪਾਏ ਹਰ ਵਾਰ ਪਾ ਹਰ ਵਾਰ ਰਾਵੈ ਸਦਾ ਮੁਈਏ ਨਿਜ ਕਰ ਵਾਸਾ ਪਾਏ ਨਿਜ ਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਫਿਰ ਰਿਆਲਾ ਜੋਬਣ ਵਾਲਾ ਆਂਦਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਪਾਏ ਵਡਹੰਸ ਮਹੱਲਾ ਤੀਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

मेल मेल दे आशीषाए, बाबा सचड़ा मैल न चुके प्रीतम किया देह आशीषाए, आशीषा देव भक्त करो मिलया क्या क्या मेलो, एक भूले ना वो थे वो था वो गुर सब दी सच खेलो, जा मार्ग ने जाना सब समाणा जुग जुग साचा वेसे, साजन सहन मिलो संयोगी गुर मिल खोले फासे, बाबा नांगड़ा आया जग में दुख सुख लेख लिखाया, लिखड़िया साहा ना टलाए जेहड़ा पुरब कमाया, बस साचा लिखिया अमृत बिखिया जत लाया तित लागा, कामण यारी कामण पाए बोरंगी गलतागा, होची मत भया मन होचा गुड़सा मक्खी खाया, ना मरजा आया कल भीतर नांगो बंद चलाया, बाबा रोवो जे किसै रोमना जानी अड़ा बंद पठाया है, लिख अड़ा लेख न मिटिया दर हकार आया है, हकारा आया जिस पाया रुने रोमन हारे, पुत भाई पति जे रोवे प्रीतम मत प्यारे, पै रोवे गुण सार संभाले कुमरै नमया नाले, नानक जुग जुग जान से जाना रोवे सच संभाले, वडहंस महला तीजा एक ओंकार सतगुर प्रसाद, प्राप सचड़ा हर सलाई है कार सब किस करने जोग, सा धन रंड न कब होवे सही ना कदे हो ना कदे होवे सोग, ना कदे होवे सोग अन्न रस भोग, साधन मैल समाणी जिन प्रियो जाता कर्म दाता बोले अमृत बाणी, गुणवंती या गुण सारा है अपने कंत संभाले ना कदे लगे भी जोगो, सचड़ा फिर सलाई है सब किस करना है जोगो, सचड़ा साहेब सब पछाणिया है आपे लय मिलाए, सातन प्रेप कह रंग रती विचो आप गवाए, विचो आप गवाए फिर काल न खाए गुरमुखे को जाता, कावण इच पुनी अंतर भिन्नी मिलिया जग जीवन दाता, शब्द रंग राती जोवन माती फिर कह अंग समाए, सचड़ा साहेब सब पछाणिया है आपे लय मिलाए, जिनी अपना कंत पछाणिया हो तिन पूछो संता जाए, आप छोड़ सेवा करी फिर सचड़ा मिला सह सुवाए, फिर साचा मिला आए सच कमाए साज सब धन राती, कदे नारायण सदा सुहागन अंतर सह समाधि, फिर रहा पर पूरे वेखा दूरे रन माने सह सवाए, जिनी अपना कंत पछाणिया तिन पूछो संतां जाए, फिरो विशुनिया भी मिलाए जे सतगुर लागै साचे पाए, पाए सतगुर सदा दयाल आए अवगण शब्द जलाए, अवगण सब जलाए दूजा भाव गुआए सचे ही सच राती, सचे सब सदा सुख पाया हो मैं गई पराती, फिर निर्माण सदा सुखताता नानक सद मिलाए, फिर विशुनिया भी मिलाए जे सतगुर लाग है साचे पाए, वडहंस महला तीजा सुनिया कंत महलियो फिर सेव शब्द विचार, अवगुणवंती फिर न जाने मुठी रोवे कंत विसार, रोवे कंत संभाल सदा गुणसार ना फिर मर न जाए, गुरमुख जाता शब्द विचाता साचे प्रेम समाए, जिन अपना फिर नहीं जाता कर्म में दाता कूड़ मुठी कूड़ियारे, सुनिया कंत महलियो फिर सेवियो शब्द विचार, साब जग आप पायो न आवन जान संसारा, माया मोख वायन मर जमै वारो वारा, मर जमै वारो वारा वदा विकारा, ज्ञान विहूणी मुठी बिन शब्द पेर न पायो, जन्म गवायो रोवै अवगुणियारी झूठी, फिर जग जीवन किसनों रोये रोवै कंत विसारे, सब जग आप पायो न आवन जान संसारे, सो फिर सच्चा सदी सच्चा है ना उमर न जाए, भूली फिर धन इणिया रंड बैठी दूजे पाए, रंड बैठी दूजे पाए माया मोह दुख पाए, आवन आव घटे तन चीजै जो कि छाया सबके जासी दुखला गल पाए, दूजे जमकाल न सूझे माया जग लूजै लभ लोभ चित लाए, सो फिर सच्चा सदी सच्चा ना उमर न जाए, एक रोवै फिर विशुनिया आंदी न जाने फिर नाले, गुर प्रसादी साचा फिर मिलाए अंतर सदा संभाले, फिर अंतर संभाले सदा है नाले, मन को जाता दूरे ये तन रुलाए रुलाया कामना है, आजन खसम न जाता दूरे, नानक सा तन मिले मिलाई फिर अंतर सदा संभाले, एक रोवै फिर विशुनिया आंदी न जाना फिर है नाले, वडहंस महला तीजा रोवै फिर विशुनिया मैं फिर सचड़ा है सदा नाले,
ਜਿੰਨੀ ਚੱਲਣ ਜਾਣਿਆ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵ ਹੈ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕੁੱਲ ਮਾਰ ਸੱਚ ਉਧਾਰ ਫਿਰਿਆ ਮਨ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਰੋਵੈ ਫਿਰੋ ਵਿਸ਼ੁਨੀਆ ਮੇਰ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਭ ਦੂਚਾ ਹੈ ਕਿ ਮਿਲਾਂ ਪ੍ਰੀਤ ਪਿਆਰੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ ਫਿਰ ਰਾਖਿਆ ਉਰਤਾਰੇ ਸਦਾ ਉਰਤਾਰੇ ਨੇ ਨਾਲ ਪਿਆਰੇ ਸਤਿਗੁਰ ਤੇ ਫਿਰ ਦਿਸੈ ਮਾਇਆ ਮੋਕਾ ਕੱਚਾ ਚੋਲਾ ਤਤ ਚਿਤ ਪੈਦਾ ਪਗ ਖਿਸੈ ਫਿਰ ਰੰਗ ਰਾਤਾ ਸੋ ਸਚੋਲਾ ਤਿਤ ਪੈਦਾ ਤਿਖਾ ਨਿਮਾਰੇ ਪ੍ਰਭ ਮੇਰਾ ਸਾਹਿਬ ਸਭ ਦੂਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੂਲੀ ਅਵਗੁਣਿਆਰੇ ਮੈਂ ਸੁਧਾ ਰਾਵੇ ਫਿਰੇ ਆਪਣਾ ਸੱਚੜੈ ਸ਼ਬਦ ਵਿਚਾਰੇ ਸੱਚਾ ਸ਼ਬਦ ਵਿਚਾਰੈ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਜੇ ਮਾਤੀ ਗਿਆ ਦੁਸ਼ਮਣ ਦੁਖ ਸਵਾਇਆ ਆਪਣੇ ਗੁਰ ਕਉ ਤਨ ਮਨ ਦੇਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਸੱਚੜੈ ਆਪ ਜਗਤ ਉਪਾਇਆ ਗੁਰਮਿਨ ਘੂਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮੈਂ ਆਇਆ ਆਪ ਗੁਆਇਆ ਦਰ ਸੱਚੈ ਸੱਚਿਆਰੋ ਗਿਆਨ ਰਤਨ ਘਟ ਚਾਨਣ ਹੋਵਾ ਨਾਨਕ ਨਾਮ ਪਿਆਰੋ ਸੱਚੜੈ ਆਪ ਜਗਤ ਉਪਾਇਆ ਬੇ ਗੁਰਬਿਨ ਘੂਰ ਅੰਧਾਰੋ ਡੰਸ ਮਹਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਇਆ ਏ ਗੁਰ ਰਾਖੇ ਸੇ ਉਭਰੇ ਹੋਰ ਮਰ ਜਮੈ ਆਵੇ ਹੋਰ ਮਰ ਜਮੈ ਆਵੇ ਜਾਏ ਹੋਰ ਮਰ ਜਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਆਵੇ ਸੁਖ ਨਾ ਹੋਈ ਹੋਰ ਮਰ ਜਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਆਵੇ ਸੁਖ ਨਾ ਹੋਈ ਅਥਕ ਮਾਵੇ ਸੁਫਲ ਪਾਵੇ ਮਨ ਮੁਖ ਹੈ ਪਤ ਖੋਈ ਜਾਂਪੁਰ ਘੋਰ ਅੰਧਾਰ ਮਹਾਂ ਗੁਬਾਰ ਨਾ ਤਿੱਥੇ ਭੈਣ ਨਾ ਭਾਈ ਉਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਈ ਕਾਇਆ ਕੰਚਨ ਪਾਂਥੀ ਹੈ ਜਾਂ ਸਤਿਗੁਰ ਲੈ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀ ਆਏ ਸੱਚੜੈ ਨਾਮ ਸਮਾਏ ਸੱਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸੁਧਾਨੰਦ ਰਹੇ ਦਿਨ ਰਾਤੀ ਵਿੱਚੋਂ ਹਉ ਮੈਂ ਜਾਏ ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕਹਿਉ ਸਦ ਤਿਨ ਕਹਿਉ ਲਾਗੋ ਪਾਏ ਕਾਇਆ ਕੰਚਨ ਪਾਂਥੀ ਹੈ ਜਾਂ ਸਤਿਗੁਰ ਲੈ ਮਿਲਾ ਸੋ ਸੱਚਾ ਸਸਲਾਈ ਹੈ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦੇਸਨ ਅਗੈ ਜਾਏ ਕਿਆ ਦੇਨ ਮੁਝਾਏ ਅਵਗੁਣ ਪਛਤਾਏ ਦੁਖੋ ਦੁਖ ਮਾਏ ਨਾਮ ਰਤੀਆ ਸੇ ਰੰਗ ਚਲੂਲਾ ਫਿਰ ਕਹਿ ਅੰਗ ਸਮਾਏ ਤਿਸ ਜੇਵੜ ਅਵਰ ਨਾ ਸੂਝਈ ਕਿਸ ਅਗੈ ਕਹੀਆ ਜਾਏ ਸੋ ਸੱਚਾ ਸੱਚ ਸਲਾਈ ਹੈ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚਾ ਸੱਚ ਸਲਾਇਆ ਉਹ ਤੇ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੇ ਸਿਰਨ ਸੱਚਾ ਸਰਨਾਏ ਸੱਚੇ ਸਹਿ ਸੁਭਾਏ ਨਾਮ ਨਿਰੰਜਨ ਅਗਾਮ ਗੋਚਰ ਸਤਿਗੁਰ ਦੀ ਆ ਬੁਝਾਏ ਆਣ ਦਿਨ ਭਗਤ ਕਰਾਏ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕਹਿ ਲਾਗੋ ਪਾਏ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾਂ ਪਹਿਲੀ ਮਾਂ ਕੀ ਧੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਸਦ ਸੱਚ ਰਹਾਏ ਸੱਚੈ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹੋ ਤਿਨ ਕੈ ਬਲਿਹਾਰ ਨਏ ਜੋ ਅਣ ਦਿਨ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਅਸੰਗ ਜੇ ਜਾਣਾ ਬਗ ਬਪੁੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾਂ ਵੇਖ ਤਰਨ ਦਿਆ ਪੱਗਾਂ ਪੀ ਆਇਆ ਚਾਓ ਡੁੱਬ ਮੋਏ ਬਗ ਬਪੜੇ ਸਿਰ ਤਲ ਉੱਪਰ ਪਾਓ ਪੌੜੀ ਤੂੰ ਆਪੇ ਹੀ ਆਪ ਹੈ ਆਪ ਕਾਰਨ ਕੀ ਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀ ਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੈ ਸੁਥੀ ਆ ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਹਾਂ ਜੀ ਆ ਸਭ ਆਖੋ ਸਤਿਗੁਰ ਵਾਹ ਵਾਹੋ ਜਿਨ ਦਾਨ ਹਰ ਨਾਮ ਮੁਖ ਦੀ ਆ ਸਲੋਕ ਮਹੱਲਾ ਤੀਜਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿਥੈ ਭਉ ਕਦੇ ਨਾ ਹੋਏ
ਦੁਸ਼ਮਣ ਦੁੱਖ ਤਿਸ ਨੂੰ ਨੇੜ ਨਾ ਆਵੇ ਪੁੱਛ ਨਾ ਸਕੇ ਕੋਏ ਗੁਰੂ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕਾ ਪਹਿ ਪਤ ਰਖਸੀ ਕਾਰਜ ਸੁਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਪੀ ਪੁੰਜਾਹੇ ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪੁੱਛਤਾਹੇ ਨਾਨਕ ਸੱਚ ਤੇ ਸੇ ਨਾ ਵਿਛੜੇ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਏ ਸਤਿਗੁਰ ਸੱਜਣ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਏ ਸਤਿਗੁਰ ਪ੍ਰੀਤਮੈ ਜਿਨ ਹਉ ਮੈਂ ਵਿਚੋਂ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸਿਸ਼ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭਵ ਜਲ ਬਿਕਤਾਰੀ ਗੁਰ ਪੂਰਾ ਹਰ ਉਪਦੇਸਿਆ ਗੁਰ ਵਿਛੜੀਆ ਹੋ ਸਤ ਵਾਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀਓ ਸੁਖਸਾਰ ਇੱਥੇ ਮਿਲਣ ਵਡਿਆਈਆਂ ਅੰਦਰ ਗਏ ਮੁਖ ਦੁਆਰ ਸੱਚੀ ਕਰ ਕਮਾਉਣੀ ਸੱਚ ਪਹਿਨਣ ਸੱਚ ਨਾਮ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਲ ਪਿਆਰ ਸੱਚੇ ਸ਼ਬਦ ਹਰਕ ਸਦਾ ਆਧਾਰ ਸੱਚੇ ਸੁਚਿਆਰ ਨਾਨਕ ਸਤਿਗੁਰ ਕੀ ਸੇਵਾ ਸੁਖ ਰਹਿ ਜਿਸ ਨੂੰ ਨਦ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਕ ਜੀਵਨ ਤ੍ਰਿਗਵਾਸ ਅਮਰ ਛੋੜ ਬਿਖ ਲਗੇ ਬਿਖਟਣਾ ਬਿਖਰਾਸ ਬਿਖਾਣਾ ਬਿਖ ਪਹਿਨਣਾ ਬੁੱਖ ਬਿਖ ਕੇ ਮੁੱਖ ਗਿਰਾਸ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹ ਮੈਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਭਉ ਛੋਟਿਆ ਮਨ ਹਠ ਕੰਮ ਨਾ ਵੈਰਾਸ ਜਾਂ ਪੁਰਬਦੇ ਮਾਰੀਏ ਕੋ ਨਾ ਸੁਣੈ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦਿੜਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਕ ਨਿਮਕ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਿਗੁਰ ਕੀ ਸਭ ਅੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੇ ਘਰ ਘਰ ਫਿਰਾਏ ਅੱਗੇ ਦੂਣੀ ਮਿਲਾ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲਖਾਏ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੇ ਥਾਵੋ ਗਿਰਹੋ ਭਲਾ ਜਿੱਥੋ ਕੋ ਵਰਸਾਏ ਸਬਦ ਰਤੇ ਤਿਨਾ ਸੋਝੀ ਪਈ ਦੂਜਾ ਭਰਮ ਭੁਲਾਏ ਪਈਆ ਕਿਤ ਕਮਾਉਣਾ ਕਹਿਣਾ ਕਿ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹੱਲਾ ਤੀਜਾ ਸਤਿਗੁਰ ਸੇਵੀਐ ਸਦਾ ਸੁਖ ਜਨ ਮਰਨ ਦੁੱਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਮੈਲ ਗਈ ਮਨ ਨਿਰਮਲ ਹੋਵਾਏ ਅੰਮ੍ਰਿਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਖੰਡ ਜਮਕਾਲ ਨਾ ਛੋਟੇ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਥੇ ਸਿ ਉਭਰੇ ਸੱਚੇ ਸਿਉ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਲੋਈਐ ਸਹਿਜੇ ਹੀ ਹਰ ਨਾਮ ਲਿਓ ਹਰ ਤਤ ਨਾ ਖੋਈਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਢੋਈਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰਮ ਸਕਲੀ ਲਾਟ ਲਿਖੋਈਐ ਤਿਸ ਗੁਰ ਕਉ ਸਭ ਨਮਸਕਾਰ ਕਰਹੋ ਜਿਨ ਹਰ ਕੀ ਹਰ ਗਾਲ ਗਲੋਈਐ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੈ ਜਿਆ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ ਸਦਨ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨ੍ਹਾਂ ਦੂਜੇ ਭਾਇਕ ਪਿਆਰ ਮਨ ਮੁਕਤੀ ਤੀ ਦੋਸਤੀ ਛੋੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਨਾ ਹੋ ਬਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ ਨਾਮ ਨ ਕਰੇ ਪਿਆਰ ਨਾਨਕ ਤਿਨ ਸੋ ਕਿਆ ਕੀਚੇ ਦੋਸਤੀ ਜਾਇਆ ਭੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇਕੱਤੇ ਰੰਗ ਰਹੇ ਤਿਨ ਕਹਿਓ ਸਦ ਭੋ ਤਿਨ ਕਹਿਓ ਸਦ ਵਿਹਾਰੇ ਜਾਓ ਤਨ ਮਨ ਧਨ ਅਰਪੀ ਤਿਨ ਕਹੋ ਨਿਮ ਨਿਮ ਲਾਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁੱਖ ਸਭ ਜਾਏ ਨਾਨਕ ਨਾਮ ਰਥੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪੌੜੀ ਤਿਸ ਗੁਰ ਕਹੋ ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕਉ ਸਤ ਬਲਿਹਾਰ ਨਾਏ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤਿਸ ਗੁਰ ਕਉ ਸਭ ਆਸ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਕਾ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਲੋਕ ਮਹੱਲਾ ਤੀਜਾ
ਤ੍ਰਿਸ਼ਨਾ ਦਾ ਦੀ ਜਲ ਮੋਈ ਜਲ ਜਲ ਕਰੈ ਪੁਕਾਰ ਗੁਰ ਸਤਿਗੁਰ ਸੀਤਲ ਜੇ ਮਿਲੈ ਫਿਰ ਮਿਲੈ ਨਾ ਦੂਜੀ ਵਾਰ ਨਾਨਕ ਮਿਲਣਾ ਵੈ ਨਿਰਭਉ ਕੋ ਨਹੀਂ ਜੇ ਚਿਰ ਸਰਧਨ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨਾ ਬੁੱਝੀ ਬੁੱਝਾਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਹਿਬ ਨਾ ਮਰੈ ਤਿਉ ਨਿਗੁਰੇ ਕਰਮ ਕਮਾਹੇ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤਿਸਨਾ ਅਗਨ ਬੁਝਾਏ ਸੁੱਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੁਖਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵੇ ਹਰ ਨਾਮ ਰਜਾਇਆ ਗਾਏ ਨਾਨਕ ਨਾਮ ਬਿਨਾ ਨਾ ਛੁਟੀਐ ਹਉਮੈ ਬਚੈ ਪਚਾਏ ਪੌੜੀ ਜਿਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਈੜੈ ਸਰਬ ਸੁਖਾ ਸਭ ਜਨ ਤਿਨਾ ਕਾ ਸਵਲਾਏ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੈ ਬਚਨ ਰਾਧਿਆ ਤਿਨ ਵਿਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰਸਿਖਾਏ ਜਿਨ ਨਾਹੀ ਚਿੰਤ ਪਰ ਆਈ ਚੁੱਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ ਸਲੋਕ ਮਹੱਲਾ ਤੀਜਾ ਕਾਲ ਮੈਂ ਜਮ ਜਿੰਦਾ ਰਹੇ ਹੁਕਮੇ ਕਾਰ ਕਮਾਏ ਗੁਰ ਰੱਖ ਸਿ ਉਭਰੇ ਮਨਮੁੱਖਾਂ ਦੇ ਸਜਾਏ ਜਮ ਕਾਲ ਵਸ ਜਗ ਬੰਧਿਆ ਤਿਸਦਾ ਪ੍ਰਭੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੇ ਸਜਾਏ ਜਮ ਕਾਲ ਵਸ ਜਗ ਬੰਧਿਆ ਤਿਸਦਾ ਪ੍ਰਭੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸ਼ਬਦ ਦੁੱਖ ਹਉਮੈ ਰੋਗ ਨ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਨਾਨਕ ਨਾਮ ਧਿਆਇਆ ਸੁਖਦਾਤਾ ਦੁੱਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਹੋ ਸਦਾ ਘੁਮਾਇਆ ਤਿਸ ਗੁਰ ਕਹੋ ਖੰਨੀਐ ਜਿਨ ਮਧ ਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕਹੋ ਵਾਰਨੈ ਜਿਨ ਹਉਮੈ ਬਿਖ ਸਭ ਰੋਗ ਗਵਾਇਆ ਤੇ ਸਤਿਗੁਰ ਕਹੋ ਵੱਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਨਾ ਕੋ ਤੁਰ ਭਗਤ ਖਜ਼ਾਨਾ ਬਖਸਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵੇ ਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਸਾਰ ਨਾ ਜਾਣੀ ਬਿਖ ਭੂਲਾ ਗਵਾਰ ਗਿਆਨੀ ਅੰਧ ਭੋ ਕਰਮ ਕੁਮਾਰ ਦੂਜਾ ਭਾਏ ਪਿਆਰ ਅਣਹੋਂਦਾ ਆਪ ਗੁਣਾਏ ਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸ ਨੂੰ ਆਖੀਐ ਜੈ ਆਪੇ ਬਖਸਣਹਾਰ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਸਭ ਜੀਤ ਮਾਰੇ ਜਿਸ ਤੂੰ ਪਾਵੇ ਤਿਸ ਤੂੰ ਮਿਲ ਲੈ ਕਿਆ ਜਨਤ ਵਿਚਾਰੇ ਤੂੰ ਕਰਮ ਕਾਂਡ ਸਮਰੱਥ ਹੈ ਸਹਿ ਸਿਰਜਣਹਾਰੇ ਜਿਸ ਤੂੰ ਮਿਲੈ ਪਿਆਰਿਆ ਸੋ ਤੁਦ ਮਿਲੈ ਗੁਰਮੁਖ ਵਿਚਾਰੇ ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਲੱਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਕ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣੇ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਝਣ ਹਾਰ ਮੂਰਖ ਅਵਗਣਾਏ ਦੇ ਮਰ ਜੰਮੈ ਹੋਏ ਕੁਆਰ ਰਾਜ ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਰੱਖਾ ਔਰ ਧਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਤੂੰ ਮਤ ਜਾਣੋ ਹੋਏ ਜੀਵਦੇ ਹੋਏ ਆਪ ਮਾਰੇ ਕਰਤਾਰ ਹੋਮੈ ਵੱਡਾ ਰੋਗ ਹੈ ਭਾਏ ਦੂਜਾ ਕਰਮ ਕਮਾਏ ਨਾਨਕ ਮਾਨ ਮੁਖ ਜੀਵਦਿਆ ਹੋਏ ਹਰ ਵਿਸਰਿਆ ਦੁੱਖ ਪਾਏ ਪੌੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹੋ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿਤ ਹੈ ਸਭ ਤਿਸੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰ ਸੋ ਗੁਰ ਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵੈ ਮਰ ਜੰਮੈ ਆਵੈ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਮਾਹੇ ਨਾਨਕ ਬਿਨ ਸਤਿਗੁਰ ਸੇਵੇ ਜਾਂ ਪੁਰਬਤੇ ਮਾਰੀਅਨ ਮੋਹ ਕਾ ਲੈ ਉੱਠ ਜਾਏ ਮਹੱਲਾ ਪਹਿਲਾ ਜਲ ਹੋਵੈ ਸਿ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ
ਹਰੀ ਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰੀ ਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੂਖ ਗਵਾਈਐ ਨਾਨਕ ਤਿਨ ਮਿਟੋ ਵਾਰਿਆ ਜਿਨ ਆਨੰਦਿਨ ਹਿਰਦੈ ਹਰ ਨਾਮ ਧਿਆਈਐ ਸਲੋਕ ਮਹੱਲਾ ਤੀਜਾ ਭਗਤ ਜਨਾ ਕਹੋ ਆਪ ਤੁਠਾ ਮੇਰਾ ਪਿਆਰਾ ਆਪੇ ਲਈ ਅਣਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਨਾ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਹੋਏ ਨਾ ਆਖੀਏ ਭੀੜ ਮਰਹਿ ਫਿਰ ਜੂਨੀ ਪਾਹੇ ਨਾਨਕ ਵਿਣ ਨਾ ਵੈ ਨੱਕੀ ਵੱਡੀ ਫਿਰਾਏ ਸੋਭਾ ਮੂਲ ਨਾ ਪਾਏ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵੀਐ ਨਾ ਮਨ ਵਸੈ ਵਿੱਚੋਂ ਭਰਮ ਪਉ ਭਾਗੈ ਜੇ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣਿਆ ਕੈ ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਨੰਜੈ ਰੰਗ ਸਿਓ ਲਾਹਾ ਹਰ ਨਾਮ ਲੈ ਜਾਵੈ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ ਗੁਰ ਸਤਿਗੁਰ ਬੋਲ ਹਰ ਨਾਮ ਕਾਵੜ ਭਾਗੀ ਗੋ ਸਿੱਖ ਗੁਣ ਸਾਂਝ ਕਰਾਵੈ ਤਿੰਨ ਗੁਰਸਿੱਖਾਂ ਕੋ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨ ਮੁਖ ਘਰ ਹੁੰਦੀ ਵੱਤ ਨਾ ਜਾਣੀ ਅੰਦੇ ਭੁੱਕ ਮੋਏ ਬਿਰਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋ ਨਿਰੰਜਨ ਪਾਇਆ ਗੁਰਮੁਖ ਭਰਮ ਭਾਗੀ ਗੁਰਮੁਖ ਨਾਨਕ ਗੁਰਮੁਖ ਸਦਾ ਸੁਖ ਪਾਵੇ ਅਣਜਨ ਹਰ ਬੈਰਾਗੀ ਪੌੜੀ ਸੇ ਗੁਰ ਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਦਰੜਾਇਆ ਤਿਨ ਹੋਂ ਮੈਂ ਦੁਬਦਾ ਭੰਨੀ ਬਿਨ ਹਰ ਨਾਵ ਹੈ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਨੀ ਜਿਨ੍ਹਾਂ ਸਤਿਗੁਰ ਕੋ ਹਰ ਸੰਤੁਸ਼ਟ ਹੈ ਤਿਨੀ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚ ਵਗਣ ਵੰਨੀ ਸਲੋਕ ਮਹੱਲਾ ਤੀਜਾ ਮਨ ਮੁਖ ਕਾਇਰ ਕਰੂਪ ਹੈ ਬਿਨ ਨਾਵੈ ਨੱਕ ਨਾਹੇ ਅਣਦਿਨ ਧੰਦਾ ਵਿਆਪਿਆ ਸੁਪਨੇ ਪੀ ਸੁਖ ਨਾਹੇ ਨਾਨਕ ਗੁਰਮੁਖ ਹੋਵੈ ਤਾਂ ਉਬਰੈ ਨਾਹੇ ਤਾਂ ਬਦੇ ਦੁੱਖ ਸਹਾਏ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸਾਂਤ ਸਦਾ ਸੁਖ ਦਰ ਸੱਚੇ ਅੰਤਰ ਸਾਂਤ ਸਦਾ ਸੁਖ ਦਰ ਸੱਚੇ ਸੋਭਾ ਪਾਹੇ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸਮਾਹੇ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨ ਕਿੰਨੇ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਇਆ ਸਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੈ ਸਹੁ ਕਿਹੜਾ ਆਵੋ ਜਾਉ ਨਾਨਕ ਗੁਰਮੁਖ ਸਹਿਜ ਮਿਲਾਇ ਸੱਚੇ ਸਿਉ ਲਿਵ ਲਾਉ ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਓ ਜਿਤ ਸੇਵੀਆ ਜਨਮ ਮਰਨ ਦੁੱਖ ਜਾਏ ਸਹਿਸਾ ਮੂਲ ਨਾ ਹੋਵੇ ਹਉ ਮੈਂ ਸਭ ਜਲਾਏ ਕੂੜਾ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਰ ਕਮਾਏ ਨਾਨਕ ਪੂਰਾ ਕਰਮ ਸਤਿਗੁਰੂ ਮਿਲੇ ਹਰ ਜੀਓ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਕੋਈ ਨਸ ਭੱਜ ਨਿਕਲੇ ਹਰ ਦੀਵਾਨ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਹੇ ਹਿਰਦੈ ਤਿਨ ਰਹਿੰਦੇ ਖੋਂਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੈ ਕਿਨੈ ਧਿਆਇਆ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਸਾ ਜਨਮ ਗਵਾਏ ਦੂਜਾ ਪਾਇਆ ਦੁੱਖ ਲੱਗਾ ਮਰ ਜਮਾ ਆਵੈ ਜਾਏ ਵਿਸਤਾ ਅੰਦਰ ਵਾਸ ਆਏ ਫਿਰ ਜੁਨੀ ਪਾਏ ਨਾਨਕ ਬਿਨ ਨਾਵੈ ਜਮਾਰ ਸੀ ਅੰਤ ਕਿਆ ਪਛਤਾਏ ਮਹੱਲਾ ਤੀਜਾ
इस जग में पुरख एक है और सगली नार सुबाई सब कट भोग लिप्त रहे लख न लखना जाई पूरा गुर विखा लिया शब्द सोजी पाई पुरख से वैसे पुरख हो जिनी हो मैं सब जलाई तेस का श्री को नहीं ना को कंटक वैराई निश्चल राज है सुधा तिसकी राना आवे न जाई आनंद सेवक सेवा कर हर सच्चे के गुण गाई नानक वेख भगस्या हर सच्चे की वड्याई पौड़ी जिन कै हर नाम वस्या सद हिरदय हर नामो तिन कौ रखन हारा हर नाम पिता हर नामो माता हर नाम सखाई मित्र हमारा हर नावै नाल गल्ला हर नावै नाल मसलत हर नाम हमारी करदा नित सारा हर नाम हमारी संगत अत प्यारी हर नाम कुल हर नाम परवारा जन नानक को हर नाम गुर दिया हर हर तप

ਰਾਜ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਆਪ ਜੀ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਗੁਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਚੁੱਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸ਼ਰਨ ਕਰਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਬਿਸ ਗਈ ਸਭ ਤਾਤ ਪਰਾਈ ਪਹਿਲਾਂ। ਦੂਜਾ ਹੈ ਜੀ ਜਾਜਾ ਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਜਨਮ ਹਰ ਜਸਾ ਗਾਇਓ, ਬੜਾ ਸੌਖਾ ਅਤੇ ਛੋਟਾ ਸ਼ਬਦ ਹੈ। ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਧੁੱਪ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਹਿਮਾਲੀ ਗੌੜਾ ਦਾ ਸਭੈ ਘੱਟ ਆਮ ਬੋਲੇ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਕੁਛ ਮਿੰਟ ਤੱਕ 2-4 ਮਿੰਟ ਤੱਕ ਕੀਰਤਨ ਸਰਵਣ ਕਰੀਏ ਜੀ, ਦੂਜੀ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਕਹਿ ਲਓ 10:30 ਤੋਂ ਸ਼ੁਰੂ ਹੋ ਜਾਣਾ 2 ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਣ ਕਰੋ ਕੀਰਤਨ ਰਾਗਾਂ ਅਨੁਸਾਰ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਮੀ ਨੇ ਕੀਰਤਨ ਸ਼ਰਨ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ।
1: ਹੁਣ ਜੋ ਅਗਲਾ ਜਥਾ ਆਪ ਜੀ ਨੂੰ ਕੀਰਤਨ ਸ਼ਰਨ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ।